ਸਲੋਕ ਮਹਲਾ ਪਹਿਲਾ ਜੇਕਰ ਸਤਕ ਬਣੀਏ ਸਤੇ ਸਤਕ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣਿਆਂ ਕੀ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿੱਥੇ ਰਿਹਾ ਸਭ ਕੋਏ ਸੂਤਕ ਕਿਉਂ ਕਰ ਰੱਖੀਏ।

ਪਹਿਲਾ ਪਹਿਲਾ ਪਹਿਲਾ ਸੱਚਾ ਪੁਸ਼ਟ ਬੈਠਾ ਸੱਚਾ ਅੱਗੇ ਰੱਖਿਆ ਕੋਈ ਨਾ ਪਿੱਟਿਓ ਜਾਏ ਸੱਚਾ ਕੇ ਜਿਵੇਂ ਲੱਗਾ ਪ੍ਰੰਸਲ ਬਹੁਤ ਹੀ ਜਾਏ ਸੱਚਾ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾਕ ਪਵਿੱਤ ਪਾਪੀ ਸੀਤਨ ਗੜਿਆ ਥੁੱਕਿਆ ਪਈਆਂ।

ਬਉੜੀ ਜਿਤ ਸੇਵੀ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਇਆ ਆਪਣ ਨਾ ਸਾ ਕਾਲ ਪੁਰ ਕਿਉਂ ਕਾਲੀਐ ਮੰਦਾ ਮੁਨਾ ਕਿਸੇ ਦਿਲ ਬਿਨ ਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਰੀ ਹੈ ਤੇ

ਨਾ ਲਿਆਣੇ ਦੋਸਤੀ ਕਦੇ ਨਾ ਵਿਰਾਸ ਜੇ ਹਾ ਜਾਣੇ ਤੇ ਹੋਰ ਤੇ ਵੇਖੋ ਕੋ ਨਿਰਜਾਸ ਵਸਤੂ ਮੰਦਰ ਵਸਣ ਮਾਵੇ ਦੂਜੇ ਹੋਏ ਪਾਸ ਸਾਹਿਬ ਸਿੱਧੀ ਹੁਕਮ ਨਾ ਚੱਲੇ ਕਹੇ ਆਪਣੇ ਅਰਦਾਸ ਕੂੜ ਕਮਾਣੇ

0: ਜਪਣ ਪਤਾ ਪਾਂਬਰ ਜਿਵੇਂ ਜਹ ਜਪਤ ਜਾਪ ਸਾਤੋ ਅੱਕਾ ਸਾਤੋ ਪਤਾ
1: ਬਿਤਰੂ ਅਦ੍ਰਿਸ਼ਟ ਜੇ ਕਰਮ ਜਾਰ ਉਸਤਤ ਸੰਪੂਰਨੰ
2: ਸਵਾਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨੂੰ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਇੱਕ ਛਲਰਨ ਚੜੇ ਇੱਕ ਨੇ ਹਾਲੀ ਪੈਸਨ ਇੱਕ ਪੂਰਨ ਖੜੇ ਤਨਾਇਆ ਸਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ
0: ਆਪੇ ਸਜ ਕਰੇ ਆਪ ਜੈ ਬਿਰਖੇ ਆ ਤਿਸਵੇਂ ਜਨ

ਸਤਿਗੁਰੂ ਨਿਤਾਣਾ ਦੇ ਤਾਣ ਨੇ ਉੱਠਿਆ ਦੇ ਉੱਠ ਨੇ ਆਸਰਾ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜਰੂਰ ਕੀਰਤਨ ਕਰਦੇ ਹਾਂ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਹਿਲੋ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੇ ਲਿਖ ਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਗੁਰੂ

दर्शन प्यासी दिन से रात चेतवा।

ਉਹਦੇ ਵਾਹਿਗੁਰੂ ਗਾਵੇ ਤੇ ਉਹਦੇ ਸੁਣ ਤੇ ਉਹਦੇ ਵਾਹਿਗੁਰੂ ਬਿਨ ਸੇ ਬਾਪ ਘਨੇਰੇ ਬਿਨ ਸੇ ਬਾਪ ਘਨੇਰੇ ਸੱਚਿਆ ਪਾਇ ਦਿਸਿਆ ਬਿਨ ਸੇ ਬਾਪ ਘਨੇਰੇ ਪਾਸੀ ਪਰੇ ਤਾਂ ਮੁਗੈ ਕੋਈ ਤਾਰੇ ਵਾਹਿਗੁਰੂ ਪਾਸੀ ਪਰੇ ਤਾਂ ਮੁਗੈ

ਮੈਂ ਤੇਰਾ ਸੱਚਿਆ ਪਾਇ ਦਿਸਿਆ ਜੀਓ ਪੈਂਡ ਸਭ ਤੇਰਾ ਕਹੁਨਾਨਕ ਸਭ ਤੇਰੀ ਵੱਡੀ ਆਈ ਵਾਹਿਗੁਰੂ।

ਦਿਆ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸਰਦਾਰ ਪਵਨਦੀਪ ਸਿੰਘ ਜੀ ਲੰਗਰਾਂ ਲਈ 5,000 1,000 ਰੁਪਏ ਆਦਰ ਕਰਦੇ ਵਿਦੇਸ਼ ਵਿੱਚ ਪੱਕੇ ਹੋਣ ਦੇ

ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਅੱਖਾਂ ਦੀ ਰੋਸ਼ਨੀ ਆਉਣ ਲਈ ਬੇਨਤੀ ਕਰਦੇ ਜਸਪ੍ਰੀਤ ਸਿੰਘ ਜੀ ਪਾਤਸ਼ਾਹ ਕਿਰਪਾ ਕਰਨੀ ਦੇ ਅਰੋਗਤਾ ਬਖਸ਼ਣੀ ਰੋਸ਼ਨੀ ਬਖਸ਼ਣੀ ਸਿਮਰਨ ਕੌਰ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਅੰਗ ਸੰਸਾਯੋ ਨਾਮ ਕਾਕਾ ਗੁਰਤੇਜ ਸਿੰਘ ਸੁਪੁੱਤਰ ਸਰਦਾਰ ਨਰਿੰਦਰ ਸਿੰਘ ਜੀ ਚਰਾ ਗਿਆ ਨਿਸ਼ਾਨ ਸਾਹਿਬ ਜੀ ਦੇ ਚੋਲੇ ਲਈ ਭੇਟਾ 5,100 ਰੁਪਏ ਅਦਰ ਕਰਦੇ ਕਾਕੇ ਨੂੰ ਦੀਰਘ ਆਯੂ ਬਖਸ਼ਣੀ ਦੇਹ ਅਰੋਗਤਾ ਬਖਸ਼ਣੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਬੇਅੰਤ ਸੰਗਤ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ।

ਕਾਂਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅਗੈ ਨਾਨਕਾ ਖਲਾ ਕੀ ਚਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਤ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਦੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ ਬੋਲੋ ਸ਼੍ਰੀ ਵਾਹਿਗੁਰੂ।

ਭੁੱਲ ਚੁੱਕ ਮੁਆਫ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ।

0: ਫਤਿਹ ਗੁਰੂ ਪੰਥ ਖਾਲਸੇ ਜੀ ਦਿਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਪਿਆਰੀ ਸਾਧ ਸੰਗਤ ਜੀ ਓਮ

ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰ ਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਅਵਸਰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀ

0: ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਜੋ ਸਿਰਜਣਹਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪਣਾ ਆਪ ਸਰਗੁਣ ਸਰੂਪ ਧਾਰਨ ਕੀਤਾ ਹੈ, ਚੌਥੇ ਜਾਮੇ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੀ ਚਰਨ ਛੋਹ ਬਖਸ਼ ਕਰਕੇ ਕਿਰਤਾਰਥ ਕਰ ਰਹੇ ਨੇ। ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੇ ਦੀਦਾਰਿਆਂ ਵਾਸਤੇ ਨਿਤਾ ਪ੍ਰਤੀ ਆਉਂਦੇ ਨੇ, ਦਰਸ਼ਨ ਦੀਦਾਰ ਕਰਕੇ ਉਪਦੇਸ਼ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲਿਆ ਕਰਦੇ ਨੇ। ਗਰੀਬ ਨਿਵਾਜ ਸਤਿਗੁਰਾਂ ਦੇ ਸਨਮੁਖ ਸਜੇ ਹੋਏ ਦੀਵਾਨ ਦੇ ਅੰਦਰ ਮਨ ਦੀ ਜਗਿਆਸਾ ਕੁਝ ਜਗਿਆਸੀਆਂ ਨੇ ਵਿਅਕਤ ਕੀਤੀ ਏ, ਪ੍ਰਗਟ ਕੀਤੀ ਏ ਅਤੇ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਅੰਦਰ ਬੇਅੰਤ ਪ੍ਰਕਾਰ ਦੇ ਰਸ ਕਹੇ ਜਾਂਦੇ ਨੇ, ਮਿੱਠਾ ਖਾਣਾ, ਸਲੂਣਾ ਖਾਣਾ, ਚਟਪਟਾ ਖਾਣਾ, ਇਸੇ ਪ੍ਰਕਾਰ ਮਹਾਰਾਜ ਰਸਾਂ ਦੇ ਵਿੱਚੋਂ ਕਈਆਂ ਨੂੰ ਰਸ ਨਿੰਦਿਆ ਦਾ ਲੱਗਾ, ਕਿਸੇ ਨੂੰ ਚੁਗਲੀ ਦਾ ਲੱਗਾ, ਕਿਸੇ ਨੂੰ ਰਸ ਲੱਗਿਆ ਹੋਇਆ ਧਨ ਨੂੰ ਇਕੱਤਰ ਕਰਨੇ ਦਾ, ਬੇਅੰਤ ਪ੍ਰਕਾਰ ਦੇ ਰਸ ਦੁਨੀਆਂ ਦੇ ਅੰਦਰ ਕਹੇ ਜਾਂਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਸਾਰਿਆਂ ਤੋਂ ਵੱਡਾ ਰਸ ਕਿਹੜਾ ਹੈ, ਸਭ ਤੋਂ ਜ਼ਿਆਦਾ ਆਨੰਦਦਾਇਕ ਸੁਖਦਾਇਕ ਰਸ ਕਿਹੜਾ ਹੈ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਬਚਨ ਕਰਦੇ ਨੇ। ਸਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਸਲੋਕ ਦੁਆਰਾ ਫਰਮਾਉਂਦੇ ਹਨ ਜੀਓ
1: ਹਰ ਅੰਮ੍ਰਿਤ ਨਾਮ ਰਸ।
0: ਭਾਈ ਦੁਨੀਆਂ ਦੇ ਅੰਦਰ ਰਸ ਤਾਂ ਬੇਅੰਤ ਪ੍ਰਕਾਰ ਦੇ ਨੇ, ਪਰ ਜਿਹੜੇ ਦੁਨੀਆਂ ਦੇ ਉੱਪਰ ਰਸ ਕਥਨ ਕੀਤੇ ਜਾਂਦੇ ਨੇ ਇਹ ਥੋੜ੍ਹਾ ਜਿਹਾ ਸਮਾਂ ਰਸ ਦਿੰਦੇ ਨੇ, ਫਿਰ ਫਿੱਕੇ ਪੈ ਜਾਂਦੇ ਨੇ। ਦੁਨੀਆਂ ਦੇ ਅੰਦਰ ਕੋਈ ਵੀ ਐਸਾ ਰਸ ਨਹੀਂ ਜਿਹੜਾ ਸਦੀਵੀ ਹੋਵੇ। ਭੋਜਨ ਕਿੰਨਾ ਸਵਾਦਲਾ ਬਣਾ ਲਿਆ ਜਾਵੇ ਪਰ ਸਵਾਦ ਉਦੋਂ ਤੱਕ ਹੀ ਦਿੰਦਾ, ਰਸ ਉਦੋਂ ਤੱਕ ਹੀ ਦਿੰਦਾ ਜਦੋਂ ਤੱਕ ਮੁੱਖ ਦੇ ਵਿੱਚ ਹੈ, ਜਦੋਂ ਤੱਕ ਰਸਨਾ ਦੇ ਉੱਪਰ ਹੈ। ਜਦੋਂ ਗਲੇ ਤੋਂ ਥੱਲੇ ਉੱਪਰ ਗਿਆ

0: ਦੇ ਸਾਰੇ ਜਿਹੜੇ ਰਸ ਨੇ ਉਹ ਹੁਸ਼ੇ ਨੇ, ਥੋੜੇ ਚਿਰ ਵਾਲੇ ਨੇ, ਕੋਈ ਸਦਾ ਰਹਿਣ ਵਾਲਾ ਨਹੀਂ। ਖਾਣ ਪੀਣ ਭੋਗਣ ਦੇ ਰਸ ਥਾੜੇ ਸਾਰੇ ਦੇ ਸਾਰੇ ਥੋੜੇ ਚਿਰ ਦੇ ਨੇ। ਸੋ ਹਜ਼ੂਰ ਫਰਮਾਉਂਦੇ ਨੇ ਭਾਈ ਇਹਨਾਂ ਸਾਰਿਆਂ ਤੁਸ਼ ਰਸਾਂ ਤੋਂ ਇੱਕ ਵੱਡਾ ਰਸ ਹੈ, ਜਿਹੜਾ ਐਸਾ ਰਸ ਹੈ ਨਾ ਹੀ ਤੇ ਉਸਦੇ ਰਸ ਦਾ ਅੰਤ ਹੈ, ਤੇ ਕਿੰਨਾ ਸਮਾਂ ਉਹ ਰਸ ਬਣਿਆ ਰਹੇਗਾ, ਕਿੰਨੇ ਯੁੱਗਾਂ ਤੱਕ ਉਹ ਬਣਿਆ ਰਹੇਗਾ, ਹਜ਼ਾਰਾਂ ਯੁੱਗਾਂ ਤੱਕ, ਲੱਖਾਂ ਯੁੱਗਾਂ ਤੱਕ ਜਾਂ ਕਰੋੜਾਂ ਯੁੱਗਾਂ ਤੱਕ ਬਣਿਆ ਰਹੇਗਾ, ਉਸ ਦੇ ਸਮੇਂ ਦੀ ਵੀ ਸੀਮਾ ਨਹੀਂ, ਉਸ ਦਾ ਅੰਤ ਨਹੀਂ। ਮਹਾਰਾਜ ਐਸਾ ਕਿਹੜਾ ਰਸ ਹੈ ਜਿਹੜਾ ਸਦਾ ਬਣਿਆ ਰਹਿੰਦਾ ਹੈ ਤੇ ਜਿਸ ਦੀ ਕਿਸੇ ਪ੍ਰਕਾਰ ਕੋਈ ਹੱਦ ਕੋਈ ਸੀਮਾ ਵੀ ਨਹੀਂ? ਕਿਰਪਾ ਕਰਕੇ ਸਾਡੇ ਤਾਂ ਹੀ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹਰ ਹਰ ਅੰਮ੍ਰਿਤ ਨਾਮ ਰਸ। ਭਾਈ ਜੋ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਰਸ ਹੈ ਨਾ, ਇਹ ਸਾਰਿਆਂ ਰਸਾਂ ਤੋਂ ਵੱਡਾ ਹੈ, ਕਿਉਂਕਿ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ। ਅੰਮ ਨਾਮ ਰਹਿਤ ਦਾ, ਅੰਮ੍ਰਿਤ ਨਾਮ ਮੌਤ ਦਾ। ਹਰ ਹਰ ਪਰਮੇਸ਼ਰ ਜੀ ਦਾ ਨਾਮ ਰਸ ਐਸਾ ਰਸ ਹੈ ਜਿਹੜਾ ਅੰਮ੍ਰਿਤਮਈ ਹੈ ਅਤੇ ਮੌਤ ਤੋਂ ਰਹਿਤ ਕਰ ਦੇਣ ਵਾਲਾ ਹੈ।
1: ਹਰ ਅੰਮ੍ਰਿਤ ਹਰ ਉਰਤ ਹਾਰ।
0: ਭਾਈ ਇਸ ਕਰਕੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਉਹਨੇ ਜਿਹੜੇ ਥੋੜੇ ਜਿਹੇ ਕਾਲ ਦੇ ਅੰਦਰ, ਉਹਨਾਂ ਜਿਹੜੇ ਥੋੜੇ ਜਿਹੇ ਸਮੇਂ ਦੇ ਅੰਦਰ ਫਿੱਕੇ ਪੈ ਜਾਣ ਵਾਲੇ ਰਸ ਨੇ, ਉਹਨਾਂ ਦਾ ਮਨ ਦੇ ਵਿੱਚੋਂ ਲੋਭ ਤਿਆਗ ਦੇਵੋ ਤੇ ਐਸੇ ਅੰਮ੍ਰਿਤ ਰਸ ਨੂੰ ਹੀ ਹਿਰਦੇ ਦੇ ਅੰਦਰ ਧਾਰਨ ਕਰਨਾ ਕਰੋ। ਹਰ ਅੰਮ੍ਰਿਤ ਜੋ ਹਰੀ ਪਰਮੇਸ਼ਰ ਜੀ ਦਾ ਨਾਮ ਅੰਮ੍ਰਿਤਮਈ ਹੈ ਨਾ, ਉਸ ਅੰਮ੍ਰਿਤਮਈ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਕਰੋ, ਫਿਰ ਇਸ ਨਾਮ ਰਸ ਦੇ ਰਸੀਏ ਹੋ ਜਾਵੋਗੇ।
1: ਵਿੱਚ ਸੰਗਤ ਹਰ ਪ੍ਰਭ ਵਰਤਦਾ।
0: ਮਹਾਰਾਜ ਜਿਸ ਪਰਮੇਸ਼ਰ ਜੀ ਦਾ ਨਾਮ ਹੀ ਅੰਮ੍ਰਿਤਮਈ ਹੈ, ਨਾਮ ਹੀ ਅਨੰਤ ਕਾਲ ਦਾ ਰਸ ਦੇਣ ਵਾਲਾ ਹੈ, ਉਹ ਪਰਮੇਸ਼ਰ ਜੀ ਦਾ ਟਿਕਾਣਾ ਕਿੱਥੇ ਹੈ, ਨਿਵਾਸ ਕਿੱਥੇ ਹੈ, ਕਿੱਥੇ ਵਸਦੇ ਨੇ, ਐਸੇ ਪਰਮੇਸ਼ਰ ਜੀ ਜਾ ਕੇ ਮਿਲ ਹੀ ਲਈਏ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਜੋ ਹਰੀ ਪ੍ਰਭੂ ਜੀ ਨੇ ਨਾ, ਉਹ ਸਤ ਸੰਗਤ ਦੇ ਅੰਦਰ ਵਰਤਦੇ ਨੇ। ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ, ਪਰਮੇਸ਼ਰ ਜੀ ਵਸਦੇ ਤੇ ਸਰਬਤ ਲੁਕਾਈ ਦੇ ਅੰਦਰ ਨੇ, ਸਮੁੱਚੀ ਸ੍ਰਿਸ਼ਟੀ ਦੇ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਨੇ, ਪਰ ਬਾਕੀ ਸਥਾਨਾਂ ਤੇ ਗੁਪਤ ਨੇ। ਜਿਵੇਂ ਜਲ ਧਰਤੀ ਦੇ ਥੱਲੇ ਤੇ ਹੈ ਪਰ ਗੁਪਤ ਹੈ, ਪਰ ਨਦੀਆਂ ਦਰਿਆਵਾਂ ਦੇ ਵਿੱਚ ਪਰਖ ਪ੍ਰਤੱਖ ਹੈ, ਪ੍ਰਗਟ ਹੈ, ਇਵੇਂ ਪਰਮੇਸ਼ਰ ਜੀ ਵਸਦੇ ਤੇ ਸਭਨਾਂ ਦੇ ਵਿੱਚ ਨੇ, ਮਨਮੁਖਾਂ ਦੇ ਅੰਦਰ ਵੀ, ਧਰਮੀਆਂ ਦੇ ਅੰਦਰ ਵੀ, ਕੁਕਰਮੀਆਂ ਦੇ ਅੰਦਰ ਵੀ, ਪਰ ਉੱਥੇ ਗੁਪਤ ਨੇ, ਬ੍ਰਹਮ ਗਿਆਨੀਆਂ ਦੇ, ਸੰਤਾਂ ਦੇ, ਮਹਾਂਪੁਰਖਾਂ ਦੇ ਹਿਰਦਿਆਂ ਦੇ ਵਿੱਚ ਪ੍ਰਗਟ ਨੇ। ਇਸੇ ਪ੍ਰਕਾਰ ਸਤ ਸੰਗਤ ਦੇ ਅੰਦਰ ਪਰਮੇਸ਼ਰ ਜੀ ਪ੍ਰਤੱਖ ਹੀ ਵਸਦੇ ਨੇ, ਜਿਵੇਂ ਨਦੀਆਂ ਦਰਿਆਵਾਂ ਦੇ ਅੰਦਰ ਜਲ ਪ੍ਰਤੱਖ ਹੈ। ਹਜ਼ੂਰ ਫਰਮਾਉਂਦੇ ਨੇ ਐਸੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਤ ਸੰਗਤ ਦੇ ਅੰਦਰ ਸਦਾ ਹੀ ਪ੍ਰਤੱਖ ਰੂਪ ਦੇ ਵਿੱਚ ਵਰਤਦੇ ਹਨ।
1: ਬੁਝਹੋ ਸਬਦ ਵਿਚਾਰ।
0: ਮਹਾਰਾਜ ਫਿਰ ਸਾਡੇ ਤੋਂ ਜਾਣੇ ਨਹੀਂ ਜਾਂਦੇ, ਸੰਗਤ ਵਿੱਚ ਵਸਦਿਆਂ ਨੂੰ ਵੀ ਅਸੀਂ ਜਾਣ ਨਹੀਂ ਸਕਦੇ ਹਾਂ, ਸੋਝੀ ਦਿਓ ਕਿਵੇਂ ਜਾਣੀਏ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਗੁਰ ਸ਼ਬਦ ਦੀ ਵਿਚਾਰ ਸਦਾ ਹਿਰਦੇ ਦੇ ਅੰਦਰ ਕਰੋ, ਫਿਰ ਹਰੀ ਅਕਾਲ ਪੁਰਖ ਜੀਆਂ ਨੂੰ ਸਤ ਸੰਗਤ ਦੇ ਵਿੱਚ ਵਸਦੇ ਬੁੱਝ ਲਵੋਗੇ, ਜਾਣ ਲਵੋਗੇ।
1: ਮਨ ਹਰ ਹਰ ਨਾਮ ਧਿਆਇਆ।
0: ਮਹਾਰਾਜ ਕਿਸੇ ਨੇ ਬੁੱਝਿਆ ਵੀ ਹੈ, ਹਜ਼ੂਰ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਮਨ ਸਰਬ ਸ਼੍ਰੋਮਣੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮਨ ਦੇ ਅੰਦਰ, ਹਿਰਦੇ ਦੇ ਅੰਦਰ ਹਰ ਵੇਲੇ ਹਰੀ ਜੀ ਦੇ ਨਾਮ ਨੂੰ ਧਿਆਇਆ ਹੈ।
1: ਦੇਖ ਹਮਾ ਕੱਢੀ ਮਾਰ।
0: ਭਾਈ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਜੋ ਬੇਖ ਜ਼ਹਿਰ ਦੀ ਨਿਆਈ ਹਉਮੈ ਹੈ ਨਾ, ਇਸ ਨੂੰ ਮਾਰ ਕੇ ਕੱਢ ਲਿਆ ਹੈ। ਜਦੋਂ ਤੱਕ ਹਿਰਦੇ ਦੇ ਅੰਦਰ ਹਉਮੈ ਹੈ, ਉਦੋਂ ਤੱਕ ਨਾ ਹੀ ਤੇ ਹਿਰਦੇ ਵਿੱਚ ਨਾਮ ਵਸਦਾ, ਨਾ ਰਸ ਆਉਂਦਾ, ਤੇ ਨਾ ਸੰਗਤ ਵਿੱਚ ਹੀ ਪਰਮੇਸ਼ਰ ਜੀ ਪ੍ਰਤੀਤ ਹੁੰਦੇ ਨੇ। ਸੋ ਬਚਨ ਕਰਦੇ ਨੇ ਗੁਰੂ ਪਾਤਸ਼ਾਹ ਜੀ, ਭਾਈ ਜਿਨ੍ਹਾਂ ਨੇ ਮਨ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ, ਉਹਨਾਂ ਨੇ ਹਿਰਦੇ ਦੇ ਵਿੱਚੋਂ ਜ਼ਹਿਰ ਦੀ ਨਿਆਈ ਜੋ ਹਉਮੈ ਹੈ ਨਾ, ਜਿਵੇਂ ਜ਼ਹਿਰ ਮਨੁੱਖ ਨੂੰ ਮਾਰ ਦਿੰਦਾ ਹੈ, ਹਉਮੈ ਸ਼ੁਭ ਗੁਣਾਂ ਨੂੰ ਮਾਰ ਦਿੰਦੀ ਹੈ। ਸੋ ਗੁਰਮਤੀਆਂ ਨੇ ਨਾਮ ਦਾ ਸਿਮਰਨ ਕਰਕੇ ਹਿਰਦੇ ਦੇ ਵਿੱਚੋਂ, ਮਨ ਦੇ ਵਿੱਚੋਂ ਹਉਮੈ ਰੂਪੀ ਜ਼ਹਿਰ ਨੂੰ ਮਾਰ ਕੇ ਕੱਢ ਦਿੱਤਾ ਹੈ, ਇਸ ਵਿਸ਼ੈਲੀ ਜ਼ਹਿਰ ਰੂਪ ਹਉਮੈ ਨੂੰ ਮਾਰ ਕੇ ਕੱਢ ਦਿੱਤਾ ਹੈ ਜੀਓ।
1: ਜਿਨ ਹਰ ਹਰ ਨਾਮ ਨਾ ਚੇਤਿਓ।
0: ਪਰ ਮਹਾਰਾਜ ਜਿਹੜੇ ਨਾਮ ਚੇਤਦੇ ਹੀ ਨਹੀਂ, ਚਿੰਤਨ ਨਹੀਂ ਕਰਦੇ, ਜਪਦੇ ਹੀ ਨਹੀਂ, ਉਹਨਾਂ ਦਾ ਮਹਾਰਾਜ ਕੁਛ ਕਥਨ ਕਰਨਾ ਕਰੋ, ਵਰਣਨ ਕਰਨਾ ਕਰੋ, ਤਿੰਨਾਂ ਦੀ ਕੀ ਹਾਲਤ ਹੁੰਦੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਗਾਫਲ ਹੋ ਰਹੇ ਨੇ, ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਆਪਣੇ ਮਨ ਦੇ ਅੰਦਰ ਕਦੇ ਚੇਤਿਆ ਹੀ ਨਹੀਂ, ਚਿੰਤਨ ਹੀ ਨਹੀਂ ਕੀਤਾ, ਕਦੇ ਵਿਚਾਰਿਆ ਹੀ ਨਹੀਂ ਹੈ।
1: ਜੂਆ ਜਨਮ ਸਭ ਹਾਰ
0: ਜਾਣਨਾ ਕਰੋ ਉਹਨਾਂ

0: ਦੇ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਦਿੱਤਾ। ਮਨਮੁਖ ਚੱਲੇ ਮੂਲ ਗਵਾਏ ਜੀਓ। ਹਰ ਇੱਕ ਪ੍ਰਾਣੀ ਮਾਤਰ ਜਦੋਂ ਪਰਮੇਸ਼ਰ ਜੀ ਦੇ ਪਾਸੋਂ ਧਰਤੀ ਦੇ ਉੱਪਰ ਆਉਂਦਾ ਆ ਕੇ ਜਨਮ ਲੈਂਦਾ ਨਾ ਤੇ ਸਵਾਸਾਂ ਦੀ ਸਾਹਾਂ ਦੀ ਪੂੰਜੀ ਲੈ ਕੇ ਆਉਂਦਾ। ਪਰਮੇਸ਼ਰ ਜੀ ਨੇ ਗਿਣ ਕੇ ਸਾਹ ਦੇਹੀ ਵਿੱਚ ਪਾ ਦਿੱਤੇ ਤੇ ਸਾਧ ਸੰਗਤ ਜੀ 24,000 ਸਵਾਸ ਲਗਭਗ ਹਰ ਬੰਦੇ ਦੇ ਹਰ ਰੋਜ਼ ਰਾਤ ਦਿਨ ਦੀ ਸੰਗਿਆ ਕਰਕੇ ਨਿਕਲਦੇ ਨੇ। ਜਿਹੜੇ ਜ਼ਿਆਦਾ ਸਮਾਂ ਬੈਠਦੇ ਨੇ ਉਹਨਾਂ ਦੇ ਕੁਝ ਘੱਟ ਨਿਕਲਦੇ ਹੋਣਗੇ, ਜਿਹੜੇ ਜ਼ਿਆਦਾ ਸਮਾਂ ਸੌਂਦੇ ਨੇ ਉਹਨਾਂ ਦੇ ਜ਼ਿਆਦਾ ਨਿਕਲਦੇ ਨੇ ਅਤੇ ਜਿਹੜੇ ਭੱਜ ਦੌੜ ਬਹੁਤੀ ਕਰਦੇ ਨੇ ਉਹਨਾਂ ਦੇ ਹੋਰ ਵੀ ਜ਼ਿਆਦਾ ਨਿਕਲ ਜਾਂਦੇ ਨੇ। ਪਰ ਸਮਾਨ ਰੂਪ ਦੇ ਵਿੱਚ ਜੋ ਮਰਿਆਦਾ ਉਹ 24,000 ਸਵਾਸ ਹਰ ਇੱਕ ਪ੍ਰਾਣੀ ਮਾਤਰ ਦੇ ਨਿਕਲਦੇ ਨੇ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਚਨ ਕਰਦੇ ਨੇ ਨਾ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਬੈਂਕ ਦੇ ਵਿੱਚ ਬੈਲੈਂਸ ਹੋਵੇ, ਲੱਖਾਂ ਰੁਪਈਏ ਹੋਣ, ਕਰੋੜ, 2 ਕਰੋੜ, 10-20 ਕਰੋੜ ਵੀ ਹੋਣ, ਪਰ ਉਹਨਾਂ ਦੇ ਵਿੱਚ ਵਾਧਾ ਤਾਂ ਕਿਸੇ ਪਾਸੋਂ ਆਵੇ ਨਾ ਅਤੇ ਹਰ ਰੋਜ਼ ਉਸਦੇ ਵਿੱਚੋਂ ਅਕਾਊਂਟ 'ਚੋਂ ਪੈਸੇ ਕੱਢੀ ਜਾਈਏ, ਕੱਢੀ ਜਾਈਏ, ਕੱਢੀ ਜਾਈਏ, ਅਤੇ ਅਕਾਊਂਟ ਵਿੱਚ ਕਿੰਨਾ ਕੁ ਚਿਰ ਪੈਸੇ ਰਹਿਣਗੇ? 1 ਮਹੀਨਾ, 2 ਮਹੀਨੇ, 6 ਮਹੀਨੇ, ਸਾਲ, 2 ਸਾਲ, 4 ਸਾਲ, ਆਖਿਰ ਮੁੱਕ ਹੀ ਜਾਣਗੇ ਨਾ। ਇਸੇ ਪ੍ਰਕਾਰ ਦੇਹੀ ਦੇ ਵਿੱਚ ਪਰਮੇਸ਼ਰ ਜੀ ਨੇ ਗਿਣ ਕੇ ਸਾਹ ਪਾਏ ਨੇ ਅਤੇ 24,000 ਸਵਾਸ ਹਰ ਦਿਨ ਨਿਕਲਦੇ ਹੀ ਜਾ ਰਹੇ ਨੇ, ਨਿਕਲਦੇ ਹੀ ਜਾ ਰਹੇ ਨੇ। ਅਤੇ ਸਾਧ ਸੰਗਤ ਜੀ, ਇਸ ਸਰੀਰ ਰੂਪੀ ਮਡੋਲੀ 'ਚ ਇਹ ਸਵਾਸ ਕਿੰਨਾ ਕੁ ਸਮਾਂ ਰਹਿਣਗੇ? ਆਖਿਰ ਇੱਕ ਦਿਨ ਮੁੱਕ ਹੀ ਜਾਣੇ ਨੇ ਨਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਇੱਕ ਪ੍ਰਾਣੀ ਮਾਤਰ ਪਰਮੇਸ਼ਰ ਜੀ ਦੇ ਪਾਸੋਂ ਇਹ ਸਾਹਾਂ ਦੀ ਪੂੰਜੀ, ਸਾਹਾਂ ਦੀ ਦੌਲਤ, ਸਾਹਾਂ ਦਾ ਧਨ ਲੈ ਕੇ ਆਇਆ। ਇੱਥੇ ਵਿਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਧੰਦਿਆਂ ਦੇ ਅੰਦਰ, ਧੰਧਾਰਾਂ ਦੇ ਅੰਦਰ, ਨਿੰਦਿਆ ਦੇ ਅੰਦਰ, ਚੁਗਲੀਆਂ ਦੇ ਅੰਦਰ ਅਤੇ ਘਟੀਆ ਸਾਜਿਸ਼ਾਂ ਦੇ ਅੰਦਰ ਅਲੱਗ ਅਲੱਗ ਕਰਕੇ ਸਵਾਸਾਂ ਨੂੰ ਗਵਾਈ ਜਾ ਰਿਹਾ ਹੈ। ਅਤੇ ਜੇ ਨਾਮ ਜਪੇ ਤਾਂ ਉਹਨੇ ਸਾਹ ਸਫਲੇ ਹੋ ਜਾਣ, ਅਤੇ ਜਿੰਨੇ ਸਾਹ ਸਫਲੇ ਹੋ ਜਾਣ ਉਹਨਾਂ ਨੂੰ ਆਮਦਨ ਸਮਝੋ। ਪਰ ਜਿਹੜੇ ਸਵਾਸ ਸਫਲੇ ਹੀ ਨਹੀਂ ਕਰਦੇ, ਨਾਮ ਜਪਦੇ ਹੀ ਨਹੀਂ, ਆਮਦਨ ਮੂਲ ਨਾ ਥੀਵੇ। ਭਾਈ ਮੂਲੋਂ ਹੀ ਉੱਕਾ ਹੀ ਕਿਸੇ ਪ੍ਰਕਾਰ ਦੀ ਬਰਕਤ ਅਤੇ ਦੌਲਤ ਵਿੱਚ ਸਾਹਾਂ ਦੀ ਵਿੱਚ ਆ ਹੀ ਨਹੀਂ ਰਹੀ ਅਤੇ ਜਿਸ ਮਨੁੱਖ ਨੂੰ ਇੰਨਾ ਘਾਟਾ ਪੈ ਰਿਹਾ ਕਿਵੇਂ ਜਿਉਂਦਾ ਰਹੇਗਾ? ਮਰ ਜਾਵੇਗਾ, ਖਤਮ ਹੋ ਜਾਵੇਗਾ, ਨੇਸਤੋ ਨਾਬੂਦ ਹੋ ਜਾਵੇਗਾ, ਤਬਾਹ ਹੋ ਜਾਵੇਗਾ। ਆਪਣੇ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਐਸਾ ਮਨਮੁਖ ਹਾਰ ਕੇ ਹੀ ਚੱਲਿਆ ਜਾਂਦਾ ਹੈ ਜੀਓ।
1: ਜਨਮ ਸਭ ਹਾਰ,
0: ਐਸੇ ਮਨਮੁਖ ਪ੍ਰਾਣੀ ਜੂਏ ਖਾਨੇ ਦੇ ਅੰਦਰ ਜਿਵੇਂ ਜਵਾਰੀ ਜਾਂਦੇ ਨੇ ਕੈਸੀਨੋ 'ਚ ਜਾਂਦੇ ਨੇ ਨਾ, ਤੇ ਸਾਧ ਸੰਗਤ ਜੀ ਘਰਾਂ 'ਚੋਂ ਬੈਗ ਭਰ ਭਰ ਕੇ ਪੈਸਿਆਂ ਦੇ ਨੋਟਾਂ ਦੇ ਖੜਦੇ ਨੇ ਤੇ ਬੈਗ ਖਾਲੀ ਕਰਕੇ ਘਰ ਮੁੜ ਆਉਂਦੇ ਨੇ। ਚੰਡੀਗੜ੍ਹ ਦੇ ਅੰਦਰ ਇੱਕ ਬੜਾ ਧਨਾੜ ਤੇ ਉਸਦੇ ਨੌਕਰ ਨੇ ਦੱਸਿਆ, ਡਰਾਈਵਰ ਨੇ, ਕਹਿਣ ਲੱਗਾ ਜੀ ਜਿਹੜਾ ਮੇਰਾ ਬੌਸ ਹੈ ਨਾ ਹਰ ਰੋਜ਼ ਕੈਸੀਨੋ ਜਾਂਦਾ ਹੈ ਤੇ ਜਦੋਂ ਘਰੋਂ ਜਾਂਦਾ ਪੈਸਿਆਂ ਦਾ ਬੈਗ ਭਰ ਕੇ ਲੈ ਕੇ ਜਾਂਦਾ, ਹਰ ਰੋਜ਼ ਖਾਲੀ ਕਰਕੇ ਮੁੜ ਆਉਂਦਾ, ਹਰ ਰੋਜ਼ ਇਸ ਆਸ ਦੇ ਨਾਲ ਜਾਂਦਾ ਮੈਂ ਕੈਸੀਨੋ ਦੇ ਵਿੱਚ, ਮੈਂ ਜੂਏ ਦੇ ਵਿੱਚ ਪੈਸੇ ਹਾਰ ਕੇ ਆਇਆ, ਅੱਜ ਜਿੱਤ ਕੇ ਆਵਾਂਗਾ। ਰੋਜ਼ ਜਿੱਤਣ ਦੀ ਆਸ ਦੇ ਨਾਲ ਜਾਂਦਾ ਤੇ ਉੱਥੋਂ ਹਰ ਰੋਜ਼ ਹਾਰ ਕੇ ਆਉਂਦਾ ਤੇ ਜਦੋਂ ਹਾਰ ਜਾਂਦਾ ਘਰੋਂ ਵੀ ਸ਼ਰਾਬ ਪੀ ਕੇ ਜਾਂਦਾ, ਫਿਰ ਪੈਸੇ ਹਾਰ ਜਾਂਦੇ ਅਫਸੋਸ ਲੱਗ ਜਾਂਦਾ, ਓਹੋ ਅੱਜ ਇੰਨੇ ਪੈਸੇ ਫਿਰ ਗਵਾ ਲਏ, ਫਿਰ ਮਨ ਨੂੰ ਸਦਮਾ ਲੱਗਦਾ ਤੇ ਫਿਰ ਹੋਰ ਅਚੇਤ ਹੋਣ ਵਾਸਤੇ, ਪਸ਼ੂ ਹੋਣ ਵਾਸਤੇ ਹੋਰ ਸ਼ਰਾਬ ਪੀਂਦਾ, ਕਿਉਂਕਿ ਸ਼ਰਾਬ ਪੀਣ ਦੇ ਨਾਲ ਮੱਤ ਮਾਰੀ ਜਾਂਦੀ ਹੈ ਨਾ, ਮਨੁੱਖ ਅਚੇਤ ਹੋ ਜਾਂਦਾ, ਬੇਸਮਝ ਹੋ ਜਾਂਦਾ, ਮੂਰਖ ਹੋ ਜਾਂਦਾ ਨਾ। ਫਿਰ ਉਸ ਦੁੱਖ ਨੂੰ ਭੁਲਾਉਣ ਵਾਸਤੇ ਕਿ ਮੇਰਾ ਧਨ ਜਾਂਦਾ ਰਿਹਾ, ਅਚੇਤ ਹੋਣ ਵਾਸਤੇ, ਪਸ਼ੂ ਹੋਣ ਵਾਸਤੇ ਫਿਰ ਸ਼ਰਾਬ ਪੀਂਦਾ। ਐਸੀ ਹਾਲਤ ਮਨਮੁੱਖਾਂ ਦੀ ਹੈ। ਹਰ ਰੋਜ਼ ਕੈਸੀਨੋ ਵਿੱਚ ਜਾਂਦੇ ਨੇ, ਜੂਏ ਖਾਨੇ ਵਿੱਚ ਜਾਂਦੇ ਨੇ ਤੇ ਹਾਰ ਕੇ ਆਉਂਦੇ ਨੇ। ਤੇ ਸਾਧ ਸੰਗਤ ਜੀ, ਇਹ ਜਿਹੜਾ ਪ੍ਰਾਣੀ ਹੈ ਨਾ, ਵਾਰ-ਵਾਰ ਇਸ ਪ੍ਰਿਥਵੀ ਮੰਡਲ ਦੇ ਉੱਪਰ ਆਉਂਦਾ, 84 ਲੱਖ ਜੂਨੀਆਂ ਨੂੰ ਭੋਗਦਾ, ਫਿਰ ਛੁਟਕਾਰੇ ਵਾਸਤੇ ਮਨੁੱਖਾ ਜਨਮ ਮਿਲਦਾ ਹੈ। ਤੇ ਇਹ ਜਿਹੜਾ ਮਨਮੁੱਖ ਜੀਵ ਹੈ, ਅੰਮ੍ਰਿਤ ਨਾਮ ਨੂੰ ਜਪ ਕਰਕੇ ਸਵਾਸਾਂ ਨੂੰ ਸਫਲਿਆ ਨਹੀਂ ਕਰਦਾ, ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਕਰਕੇ ਚੱਲਿਆ ਜਾਂਦਾ ਹੈ। ਸਭ ਹਾਰ, ਸਾਰੀ ਸਵਾਸ ਹਾਰ ਜਾਂਦਾ ਹੈ, ਸਭ ਜਿੰਨੇ ਵੀ ਸ਼ੁਭ ਗੁਣ ਧਾਰਨ ਕਰਨੇ ਸਨ ਉਹਨਾਂ ਨੂੰ ਕਰਦਾ ਹੀ ਨਹੀਂ ਤੇ ਸਭ ਔਗਣਾਂ ਨੂੰ ਧਾਰਨ ਕਰ ਲਿਆ ਤੇ ਸਾਰੇ ਔਗਣਾਂ ਦਾ ਧਾਰਨੀ ਹੋਣੇ ਕਰਕੇ ਹਾਰ ਕੇ ਜਾਂਦਾ ਹੈ ਇਸ ਸੰਸਾਰ ਚੋਂ।
1: ਗੁਰੂ ਤੁਠਾ ਹਰ ਚੇਤਾਇਆ
0: ਮਹਾਰਾਜ, ਫਿਰ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤਦੇ ਕੌਣ ਨੇ? ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਦੇ ਉੱਪਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੁੱਠੇ ਨੇ, ਪ੍ਰਸੰਨ ਹੋਏ ਨੇ ਨਾ, ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਪੂਰਿਆ ਸਤਿਗੁਰਾਂ ਨੇ ਕਰਵਾ ਦਿੱਤਾ ਹੈ।
1: ਹਰ ਉਰਤ ਹਾਰ,
0: ਫਿਰ ਉਹ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਿਆ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦੇ ਨੇ। ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ, ਹਰ ਵੇਲੇ ਨਾਮ ਦਾ ਹੀ ਚਿੰਤਨ ਕਰਦੇ ਰਹਿੰਦੇ ਹਨ ਜੀਓ।
1: ਨਾਨਕ ਤੇ ਮੁਖ ਉਜਲਾ,
0: ਮਹਾਰਾਜ ਉਹਨਾਂ ਨਾਮ ਦੇ ਰਸੀਆਂ ਨੂੰ ਸਤਿਗੁਰੂ ਜੀ ਦੇ ਪਾਸੋਂ ਨਾਮ ਪ੍ਰਾਪਤ ਕਰਕੇ ਜਪਣ ਵਾਲਿਆਂ ਨੂੰ ਫਲ ਕੀ ਮਿਲਦਾ? ਹਜ਼ੂਰ ਫਰਮਾਉਂਦੇ ਨੇ ਭਾਈ ਫਲ ਤੇ ਬੇਅੰਤ ਮਿਲਦੇ ਨੇ, ਪਰ ਉਹਨਾਂ ਬੇਅੰਤ ਫਲਾਂ ਦੇ ਵਿੱਚੋਂ ਵੱਡਾ ਫਲ ਇਹ ਹੈ, ਜਨ ਨਾਨਕ ਤੇ ਮੁਖ ਉਜਲੈ, ਉਹਨਾਂ ਜਗਿਆਸੂ ਜਨਾਂ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਮੁੱਖ ਉਜਲੇ ਹੁੰਦੇ ਨੇ। ਜਿਹੜੇ ਨਿੰਦਿਆ ਕਰਦੇ ਨੇ, ਜਿਹੜੇ ਝੂਠ ਬੋਲਦੇ ਨੇ, ਅਪਸ਼ਬਦ ਬੋਲਦੇ ਨੇ, ਉਹਨਾਂ ਦੇ ਮੂੰਹ ਦੇ ਉੱਪਰ ਥੁੱਕਿਆ ਜਾਂਦਾ, ਲਾਂਤਾਂ ਦੀ ਸਵਾਹ ਪਾਈ ਜਾਂਦੀ ਏ, ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ, ਪ੍ਰਕਾਸ਼ਮੈ ਹੁੰਦੇ ਹਨ।
1: ਸੱਚਾ ਦਰਬਾਰ,
0: ਇਸ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਬਾਰ, ਘਰ ਅਤੇ ਦਰਵਾਜ਼ਾ ਇਹ ਸੰਸਾਰ ਹੈ। ਇਸ ਸੰਸਾਰ ਦੇ ਅੰਦਰ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ, ਤੇ ਦਰਗਾਹ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਵੀ ਉਹ ਉਜਲਾ ਮੁੱਖ, ਪ੍ਰਕਾਸ਼ ਵਾਲਾ ਮੁੱਖ ਲੈ ਕਰਕੇ ਜਾਂਦੇ ਨੇ। ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਾਝ ਰਾਗ ਦੇ ਵਿੱਚ ਬਚਨ ਕਰਦੇ ਨੇ, ਭਾਈ ਹੋਰ ਕਿੰਨੀ ਲੁਕਾਈ ਉਹਨਾਂ ਦੇ ਨਾਲ ਛੁੱਟ ਜਾਂਦੀ ਹੈ, ਐਸਾ ਤੇਜ ਪ੍ਰਤਾਪ ਨਾਮ ਦੇ ਸਦਕੇ ਤਿੰਨਾਂ ਨੂੰ ਪ੍ਰਾਪਤ ਹੁੰਦਾ ਹੈ ਜੀਓ।
1: ਮਹੱਲਾ ਚੌਥਾ,
0: ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸੰਸਾਰ ਸਾਗਰ ਤੋਂ ਤਰਨ ਵਾਸਤੇ ਅਨੇਕ ਪ੍ਰਕਾਰ ਦੇ ਧਾਰਮਿਕ ਕਰਮ ਕਾਂਡ ਲੋਕ ਕਰਦੇ ਨੇ। ਵੇਦਾਂ ਦੀਆਂ ਸੁਣਿਆ ਹੈ ਕਿ 64,000 ਸੁਰਤੀਆਂ ਕੇਵਲ ਤਾਂ ਕੇਵਲ ਕਰਮ ਕਾਂਡ ਦਾ ਕਥਨ ਕਰਦੀਆਂ ਨੇ, ਤੇ ਮਹਾਰਾਜ ਉਹ ਜਿਹੜੀਆਂ 64,000 ਸੁਰਤੀਆਂ ਨੇ ਉਹਨਾਂ ਦੁਆਰਾ ਕਥਨ ਕੀਤੇ ਹੋਏ ਕਰਮ ਕਾਂਡ ਨੇ ਕਿ ਉਹ ਸੰਸਾਰ ਸਾਗਰ ਤੋਂ ਜੀਵਾਂ ਨੂੰ ਤਾਰਦੇ ਨਹੀਂ, ਕਿ ਉਹ ਕਰਮ ਚੰਗੇ ਨਹੀਂ, ਕਿ ਉਹ ਕਰਮ ਕਾਂਡ ਉੱਤਮ ਨਹੀਂ। ਮਹਾਰਾਜ ਸਾਰਿਆਂ ਦੇ ਵਿੱਚੋਂ ਉੱਤਮ ਕਾਰਜ ਕਿਹੜਾ ਜਿਸ ਦੇ ਨਾਲ ਜੀਵ ਤਰ ਜਾਵੇ? ਤੇ ਹਜ਼ੂਰ ਫਰਮਾਉਂਦੇ ਹਨ,
1: ਹਰ ਕੀਰਤ ਉੱਤਮ ਨਾਮ ਹੈ।
0: ਭਾਈ ਜਿਹੜੇ ਬੇਅੰਤ ਪ੍ਰਕਾਰ ਦੇ ਕਰਮ ਕਾਂਡ, ਜਲ ਧਾਰੇ, ਧੂਣੀਆਂ ਤਪਾਉਣੀਆਂ, ਤਪ ਕਰਨਾ, ਪੁੱਠੇ ਲਟਕਣਾ ਇਤਿਆਦਿਕ ਸਾਧਨ ਕਹੇ ਜਾਂਦੇ ਨੇ, ਕਪਾਲੀ ਆਸਣ ਕਰਨਾ ਇਤਿਆਦਿਕ ਸਾਧਨ ਕਹੇ ਜਾਂਦੇ ਨੇ, ਨਾ ਜਿੰਨੇ ਵੀ ਯਤਨ ਹੱਠ ਯੋਗ ਇਤਿਆਦਿਕ ਕਹੇ ਜਾਂਦੇ ਨੇ, ਸਾਰਿਆਂ ਹੀ ਕਰਮਾਂ ਦੇ ਵਿੱਚੋਂ ਹਰ ਕੀਰਤ ਉੱਤਮ ਨਾਮ ਹੈ। ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕੀਰਤੀ ਰਸਨਾ ਦੇ ਨਾਲ ਗਾਇਨ ਕਰਨੀ ਏ, ਤੇ ਜਿਹੜਾ ਇਸੇ ਪ੍ਰਕਾਰ ਮੁੱਖ ਦੇ ਵਿੱਚੋਂ ਨਾਮ ਜਪਣਾ, ਇਹ ਸਾਰਿਆਂ ਦੇ ਵਿੱਚੋਂ ਉੱਚਾ ਹੈ। ਕੋਈ ਵੀ ਜਪ, ਕੋਈ ਵੀ ਤਪ, ਕੋਈ ਵੀ ਸਾਧਨ, ਕੋਈ ਵੀ ਸ੍ਰੇਸ਼ਟਾਚਾਰ ਦਾ ਕਰਮ ਨਾਮ ਦੇ ਤੁਲ ਨਹੀਂ ਪੁੱਜਦਾ ਹੈ। ਰਾਮ ਨਾਮ ਸਰ ਤਉ ਨਾ ਪੁੱਜੈ, ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਨਹੀਂ ਕੋਈ ਪੁੱਜਦਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਭਾਈ ਹਰੀ ਵਾਹਿਗੁਰੂ ਜੀ ਦਾ ਨਾਮ ਹੀ ਜਪਣਾ ਸਾਰਿਆਂ ਤੋਂ ਉੱਤਮ ਕਰਮ ਹੈ।
1: ਕਲਯੁਗ ਕਰਨੀ ਸਾਰ,
0: ਮਹਾਰਾਜ ਜੱਗ ਕਰਨੇ ਦੀ ਬੜੀ ਮਹਿਮਾ ਵੇਦਾਂ ਨੇ ਗਾਈ ਹੈ। ਪੁਰਾਤਨ ਸਮਿਆਂ ਤੋਂ ਰਾਜੇ ਮਹਾਰਾਜੇ ਜੱਗ ਕਰਦੇ ਰਹੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ ਜਿਹੜੇ ਉੱਤਮ ਕਰਮ ਇਤਿਆਦਿਕ ਕਹੇ ਜਾਂਦੇ ਨੇ ਨਾ, ਜੱਗ ਇਤਿਆਦਿਕ, ਇਹ ਸਾਰੇ ਸੱਤ ਤੀਰਥ ਉਹਨਾਂ ਯੁਗਾਂ ਦਾ ਧਰਮ ਹੈ। ਕਲਮਹਿ ਕੀਰਤ ਹਰ ਨਾਮਾ, ਭਾਈ ਇਹ ਉਹਨਾਂ ਯੁਗਾਂ ਦਾ ਧਰਮ ਸੀ। ਸੱਤ ਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ, ਕਲ ਕੇਵਲ ਨਾਮ ਆਧਾਰ। ਦੁਨੀਆਂ ਦੇ ਉੱਪਰ ਰਾਜੇ ਰਾਜ ਕਰਦੇ ਨੇ ਨਾ, ਸਾਧ ਸੰਗਤ ਜੀ, ਪੁਰਾਤਨ ਸਮੇਂ ਦੇ ਸ਼ਾਸਕਾਂ ਦਾ ਰਾਜ ਜੋ 1000 ਸਾਲ ਪਹਿਲਾਂ ਕਾਨੂੰਨ ਸਨ, ਉਹ ਅੱਜ ਨਹੀਂ ਚੱਲਦੇ। ਜੋ ਔਰੰਗਜ਼ੇਬ ਦੇ ਇਸਲਾਮਕ ਮਤ ਦੇ ਅਸੂਲ ਸਨ, ਉਹ ਵੀ ਅੱਜ ਨਹੀਂ ਚੱਲਦੇ। ਇਸੇ ਪ੍ਰਕਾਰ ਸਾਧ ਸੰਗਤ ਜੀ ਕਾਨੂੰਨ ਬਦਲਦੇ ਨੇ ਸਮੇਂ ਦੇ ਨਾਲ। ਜਦੋਂ ਸਰਕਾਰਾਂ ਬਦਲਦੀਆਂ ਨੇ ਤੇ ਕਈ ਸਾਰੇ ਕਾਨੂੰਨ ਬਦਲ ਜਾਇਆ ਕਰਦੇ ਨੇ। ਇਸੇ ਪ੍ਰਕਾਰ ਜਦੋਂ ਯੁੱਗ ਬਦਲਦੇ ਨੇ ਨਾ, ਤੇ ਕਈ ਮਰਿਆਦਾ ਬਦਲ ਜਾਇਆ ਕਰਦੀਆਂ ਨੇ, ਸਾਰੀਆਂ ਨਹੀਂ ਬਦਲਦੀਆਂ। ਮਨੁੱਖਾਂ ਦਾ ਜਨਮ ਪਹਿਲਾਂ ਵਾਂਗੂ ਹੀ ਹੁੰਦਾ, ਮਰਦੇ ਪਹਿਲਾਂ ਵਾਂਗੂ ਹੀ ਨੇ, ਅੰਤਮ ਸੰਸਕਾਰ ਪਹਿਲਾਂ ਵਾਂਗੂ ਹੀ ਹੁੰਦੇ ਨੇ, ਭੁੱਖ ਪਹਿਲਾਂ ਹੀ ਵਾਂਗੂ ਲੱਗਦੀ ਹੈ, ਭੋਜਨ ਪਹਿਲਾਂ ਵਾਂਗੂ ਹੀ ਛਕਦੇ ਨੇ। ਪਹਿਲਾਂ ਨਰੂਵਾ ਛਕਦੇ ਸੀ, ਤੇ ਅੱਜ ਕੱਲ੍ਹ ਸਾਧ ਸੰਗਤ ਜੀ ਡੈਡ ਫੂਡ ਛਕੀ ਜਾਂਦੇ ਨੇ, ਫਾਸਟ ਫੂਡ ਕਹਿ ਕਰਕੇ, ਇਸੇ ਪ੍ਰਕਾਰ ਬਿਮਾਰੀਆਂ ਲਾਉਣ ਵਾਲਾ। ਇਸੇ ਪ੍ਰਕਾਰ ਕੁਝ ਚੀਜ਼ਾਂ ਬਦਲ ਜਾਂਦੀਆਂ ਨੇ, ਸਾਰੀਆਂ ਨਹੀਂ ਬਦਲਦੀਆਂ। ਕੁਛ ਕਾਨੂੰਨ ਬਦਲਦੇ ਨੇ ਨਾ, ਕੁਛ ਕਾਨੂੰਨ ਬਦਲਣ ਵਾਂਗੂ ਇਹ ਧਾਰਮਿਕ ਮਰਿਆਦਾ ਵਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਦਲੀਆਂ। ਸਤਯੁਗ ਦੇ ਸਮੇਂ ਦੇ ਅੰਦਰ ਜੀਵ ਸਤਵਾਦੀ ਸਨ, ਤ੍ਰੇਤੇ ਯੁੱਗ ਦੇ ਅੰਦਰ ਜੱਗ ਕਰਿਆ ਕਰਦੇ ਸਨ, ਦੁਆਪਰ ਯੁੱਗ ਦੇ ਅੰਦਰ ਪੂਜਾ ਆਚਾਰ ਕਰਮ ਸ਼ੁਭ ਮੰਨੇ ਜਾਂਦੇ ਸਨ, ਤੀਨੋ ਯੁੱਗ ਤੀਨੋ ਦੜੇ, ਉਹਨਾਂ ਤਿੰਨਾਂ ਯੁੱਗਾਂ ਦੇ ਅੰਦਰ ਇਹ ਤਿੰਨ ਜਿਹੜੇ ਕਰਮ ਸਨ ਇਹ ਦ੍ਰਿੜ ਕੀਤੇ ਜਾਂਦੇ ਰਹੇ। ਪਰ ਕਲਯੁੱਗ ਦੇ ਸਮੇਂ ਦੇ ਅੰਦਰ ਕਲ ਕੇਵਲ ਨਾਮ ਆਧਾਰ, ਕਲਯੁੱਗ ਦੇ ਸਮੇਂ ਵਿੱਚ ਕੇਵਲ ਤਾਂ ਕੇਵਲ ਜੀਵਾਂ ਨੂੰ ਤਰਨ ਵਾਸਤੇ ਸੰਸਾਰ ਸਾਗਰ ਤੋਂ ਨਾਮ ਦਾ ਹੀ ਆਸਰਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸਾਧ ਸੰਗਤ ਜੀ, ਕਿਸਾਨ ਵੀਰ ਖੇਤੀ ਕਰਦੇ ਨੇ ਨਾ, ਜ਼ਮੀਨ ਨੂੰ ਵਾਹ ਕਰਕੇ ਵਿੱਚ ਬੀਜ ਬੀਜਦੇ ਨੇ। ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜਿਆ ਜਾਵੇ ਤੇ ਫਿਰ ਫਲੀ ਭੂਤ ਨਹੀਂ ਹੁੰਦਾ। ਰੁੱਤ ਦੇ ਅਨੁਸਾਰ ਬੀਜ ਬੀਜਿਆ ਜਾਵੇ ਤੇ ਫਿਰ ਫਲੀ ਭੂਤ ਹੁੰਦਾ ਹੈ, ਬਹੁਤਾ ਲਾਭ ਪ੍ਰਾਪਤ ਹੁੰਦਾ। ਸਾਧ ਸੰਗਤ ਜੀ, ਉਹ ਰੁੱਤ ਲੰਘ ਗਈ ਜੱਗ ਕਰਨੇ ਦੀ, ਉਹ ਰੁੱਤ ਲੰਘ ਗਈ ਪੂਜਾ ਆਚਾਰ ਇਤਿਆਦਿਕ ਦੀ। ਹੁਣ ਜਿਹੜੀ ਰੁੱਤ ਇਹ ਕਲਯੁੱਗ ਦੇ ਸਮੇਂ ਦੀ ਹੈ, ਕਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਨਾਮ ਬੀਜਣ ਦੀ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਸਰੀਰ ਰੂਪੀ ਖੇਤ ਦੇ ਅੰਦਰ, ਹਿਰਦੇ ਰੂਪੀ ਕਿਆਰੇ ਦੇ ਅੰਦਰ ਕੇਵਲ ਤਾਂ ਕੇਵਲ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਰੂਪੀ ਬੀਜ ਨੂੰ ਬੀਜ ਲੈਣਾ ਕਰੋ। ਵੱਡਾ ਭਾਰੀ ਸੁੱਖ ਰੂਪੀ ਦਰਖਤ ਇਸ ਤੋਂ ਪੈਦਾ ਹੋਵੇਗਾ, ਜਿਸ ਤੋਂ ਸੁੱਖਾ ਰੂਪੀ ਛਾਇਆ ਤੇ ਮਿਲੇਗੀ, ਪਦਾਰਥਾਂ ਦੇ ਮਾਨਣੇ ਰੂਪੀ ਛਾਇਆ ਤੇ ਮਿਲੇਗੀ, ਬ੍ਰਹਮ ਗਿਆਨ ਦਾ ਫਲ ਵੀ ਪ੍ਰਾਪਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਕਲਯੁੱਗ ਕਰਨੀ ਸਾਰ, ਵਿੱਚ ਕਲਯੁੱਗ ਕਰਨੀ ਸਾਰ, ਕਲਯੁੱਗ ਦੇ ਸਮੇਂ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਜਪਣੇ ਦੀ ਕਰਨੀ ਹੀ ਸ੍ਰੇਸ਼ਟ ਹੈ ਸਾਰਿਆਂ ਕਰਮਾਂ ਤੋਂ।
1: ਮਤ ਗੁਰਮਤ ਕੀਰਤ ਪਾਈਆ,
0: ਇਸ ਕਰਕੇ ਆਪਣੀ ਮਤ ਦੇ ਅੰਦਰ ਗੁਰਮਤ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰਨੀ ਪਾਈ ਦੀ ਹੈ ਜੀਓ। ਜੇ ਕੋਈ ਕਹੇ ਆਪਣੀ ਸਿਆਣਪ ਦੇ ਨਾਲ, ਚਤੁਰਾਈ ਦੇ ਨਾਲ, ਬੁੱਧੀ ਦੇ ਨਾਲ, ਬਲ ਦੇ ਨਾਲ, ਅਕਲ ਦੇ ਨਾਲ, ਆਪਣੀਆਂ ਇਸੇ ਪ੍ਰਕਾਰ ਕਿਸੇ ਪ੍ਰਕਾਰ ਸੁਰਤੀਆਂ ਮਨ ਦੀਆਂ ਲਗਾ ਕਰਕੇ ਮੈਂ ਨਾਮ ਜਪ ਲਵਾਂ ਤੇ ਨਹੀਂ ਜਪਿਆ ਜਾਂਦਾ। ਕਿਵੇਂ ਜਪਿਆ ਜਾਂਦਾ ਜੀ? ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਾ ਤੇ ਗੁਰਮਤ ਦੀ ਦਾਤ ਦੇਣਾ ਕਰਦੇ ਨੇ, ਆਪਣੀ ਸ੍ਰੇਸ਼ਟ ਮਤ ਸਿੱਖ ਦੀ ਮਤ ਦੇ ਅੰਦਰ ਵਸਾ ਦਿੰਦੇ ਨੇ, ਵਿਸ਼ੇ ਵਿਸ਼ੈਣੀ ਮਤ ਨੂੰ ਬਦਲ ਕਰਕੇ ਆਤਮ ਵਿਸ਼ੈਣੀ ਮਤ ਬਣਾ ਦਿੰਦੇ ਨੇ, ਸ਼ੁਭ ਸਿੱਖਿਆ ਮਤ ਦੇ ਅੰਦਰ ਵਸਾ ਦਿੰਦੇ ਨੇ। ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਤ ਦੇ ਅੰਦਰ ਗੁਰਮਤ ਬਖਸ਼ਦੇ ਨੇ, ਕੀਰਤ ਪਾਈ ਹੈ ਉਹਨਾਂ ਨੇ ਸਤਿਗੁਰੂ ਜੀ ਦੇ ਪਾਸੋਂ, ਵਾਹਿਗੁਰੂ ਜੀ ਦੀ ਕੀਰਤੀ ਕਰਨੇ ਦੀ ਦਾਤ ਪਾਈ ਹੈ ਜੀਓ।
1: ਹਰ ਨਾਮਾ ਹਰ ਉਰਤ ਹਾਰ,
0: ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮਾਂ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਅੰਦਰ ਹਾਰ ਵਾਂਗੂ ਪਾ ਕਰਕੇ ਰੱਖਦੇ ਨੇ। ਜਿਵੇਂ ਸਾਧ ਸੰਗਤ ਜੀ, ਜਿਹੜੇ ਗਹਿਣੇ ਪਾਉਣ ਦੇ ਸ਼ੌਕੀਨ ਲੋਕ ਨੇ, ਵਿਸ਼ੇਸ਼ ਕਰਕੇ ਬੀਬੀਆਂ ਗਲ ਦੇ ਵਿੱਚ ਹਾਰ ਪਾਉਂਦੀਆਂ ਨੇ, ਉਂਗਲਾਂ ਦੇ ਵਿੱਚ ਅੰਗੂਠੀਆਂ ਪਾਉਂਦੀਆਂ ਨੇ, ਪੈਰਾਂ ਵਿੱਚ ਪੰਜੇਬਾਂ ਪਾਉਂਦੀਆਂ ਨੇ, ਜਿਵੇਂ ਗਲ ਦੇ ਵਿੱਚ 9 ਲੱਖਾਂ ਹਾਰ ਪਾਇਆ ਹੋਵੇ ਤੇ ਬੀਬੀ ਲਾਹ ਕਰਕੇ ਰੱਖਦੀ ਨਹੀਂ ਨਾ, ਉਸ ਨੂੰ ਬੜੇ ਪਿਆਰ ਦੇ ਨਾਲ ਪਾ ਕਰਕੇ ਰੱਖਦੀ ਹੈ, ਸਭਨਾਂ ਨੂੰ ਪਤਾ ਲੱਗੇ ਮੈਂ ਹਾਰ ਪਾਇਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਗਹਿਣੇ ਪਾਉਣ ਵਾਲਿਆਂ ਦਾ ਗਹਿਣਿਆਂ ਦੇ ਨਾਲ ਪਿਆਰ ਹੈ, ਨਾਮ ਦਾ ਜਪ ਕਰਨ ਵਾਲਿਆਂ ਦਾ ਨਾਮ ਦੇ ਨਾਲ ਪਿਆਰ ਹੈ, ਤੇ ਵਾਹਿਗੁਰੂ ਜੀ ਦੇ ਨਾਮਾਂ ਦਾ ਹਾਰ ਆਪਣੇ ਗਲ ਵਿੱਚ ਸਦਾ ਪਾ ਕੇ ਰੱਖਦੇ ਨੇ। ਸਦਾ ਗਲ ਵਿੱਚ ਪਾ ਕਰਕੇ ਕੀ ਰੱਖਣਾ? ਜੋ ਕੰਠ ਚੋਂ ਗਲੇ ਚੋਂ ਤਿਸ ਦਾ ਨਾਮ ਹਰ ਵੇਲੇ ਉਚਾਰਦੇ ਰਹਿਣਾ, ਜੋ ਰਸਨਾ ਦੇ ਨਾਲ ਰੱਟਦੇ ਰਹਿਣਾ, ਬੋਲਦੇ ਰਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਜੋ ਗਲੇ ਦੇ ਅੰਦਰ ਇਸ ਪ੍ਰਕਾਰ ਸਾਧ ਸੰਗਤ ਜੀ ਅਵਸਥਾ ਵੀ ਹਨ, ਬੈਖਰੀ ਬਾਣੀ ਦੁਆਰਾ ਜਪਣਾ ਰਸਨਾ ਦੇ ਨਾਲ ਬੋਲ ਕੇ, ਮੱਧਮਾ ਬਾਣੀ ਦੁਆਰਾ ਰਸਨਾ ਨਹੀਂ ਹਿੱਲਦੀ, ਬੁੱਲ ਨਹੀਂ ਹਿੱਲਦੇ, ਪਰ ਗਲੇ 'ਚ ਜਾਪ ਚੱਲਦਾ, ਇਸ ਨੂੰ ਵੀ ਸਾਧ ਸੰਗਤ ਜੀ ਗਲੇ ਦੇ ਜਾਪ ਨੂੰ ਗਲੇ ਦਾ ਹਾਰ ਆਖਿਆ ਜਾਂਦਾ ਹੈ। ਭਾਈ ਜੋ ਗਲੇ ਦੇ ਅੰਦਰ ਮੱਧਮਾ ਬਾਣੀ ਦੁਆਰਾ ਜਪਣਾ ਹੈ, ਇਹ ਰਾਮ ਜੀ ਦੇ ਨਾਮਾਂ ਦਾ ਹਾਰ ਗੁਰੂ ਪਿਆਰੇ ਸਦਾ ਪਹਿਰਦੇ ਹਨ।
1: ਵੱਡ ਭਾਗੀ ਜਿਨ ਹਰ ਧਿਆਇਆ,
0: ਤੇ ਦੁਨੀਆ ਦੇ ਅੰਦਰ ਸਭ ਤੋਂ ਵੱਡਿਆ ਭਾਗਾਂ ਵਾਲੇ ਪ੍ਰਾਣੀ ਉਹ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਇਆ ਹੈ ਜੀਓ।
1: ਇਨ ਸੋਪਿਆ ਹਰ ਭੰਡਾਰ,
0: ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭੰਡਾਰਾ ਹੀ ਤਿੰਨਾਂ ਨੂੰ ਦੇ ਦਿੱਤਾ ਹੈ, ਤੇ ਭੰਡਾਰਾ ਦੇ ਕਰਕੇ ਬਚਨ ਕਰ ਦਿੱਤੇ ਨੇ, ਖਾ ਵਾਹੇ ਖਰਚਾਹੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹ ਤਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਐਸਾ ਕਿਰਪਾ ਕਰਕੇ ਆਪ ਜੀ ਨੇ ਖਜ਼ਾਨਾ ਹੀ ਦੇ ਦਿੱਤਾ ਹੈ। ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਬਚਨ ਨੇ, ਕਿ ਜਿਹੜਾ ਇਹ ਨਾਮ ਹੈ ਸਭ ਤੋਂ ਵੱਡਾ ਭੰਡਾਰਾ ਤੇ ਭੰਡਾਰਾ ਵੀ ਰਤਨਾਂ ਦਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪਿਓ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਦੀ ਪਿਤਾ ਗੁਰੂ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ, ਗੁਰੂ ਪਿਤਾ ਜੀ ਦਾ ਦਾਦਾ ਸਤਿਗੁਰੂ ਜੀ ਦਾ ਇਹ ਖਜ਼ਾਨਾ ਖੋਲ੍ਹ ਕੇ ਦੇਖਿਆ, ਇਹ ਖਜ਼ਾਨਾ ਐਸਾ ਲਬਾ ਲਬ ਭਰਿਆ, ਖਾਂਦਿਆਂ ਖਰਚਦਿਆਂ ਕਦੇ ਮੁੱਕਦਾ ਹੀ ਨਹੀਂ, ਖਾਂਦਿਆਂ ਖਰਚਦਿਆਂ ਕਦੇ ਤੋਟਾ ਘਾਟਾ ਨਹੀਂ ਇਸ ਦੇ ਵਿੱਚ ਆਉਂਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੰਮ੍ਰਿਤ ਨਾਮ ਸਤਿਗੁਰਾਂ ਦੇ ਰਾਹੀਂ ਜਗਿਆਸੂ ਨੇ ਦਿੱਤਾ, ਤੇ ਸਤਿਗੁਰਾਂ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਦਾ ਭੰਡਾਰਾ ਹੀ ਗੁਰਸਿੱਖ ਨੂੰ ਦੇ ਦਿੱਤਾ ਹੈ
1: ਜੀ।
0: ਮਹਾਰਾਜ ਜਿਹੜੇ ਨਾਮ ਤੇ ਨਹੀਂ ਜਪਦੇ ਪਰ ਕਰਮ ਕਾਂਡ ਹੋਰ ਨਾਨਾ ਪ੍ਰਕਾਰ ਦੇ ਕਰਦੇ ਨੇ, ਉਹਨਾਂ ਦੇ ਪ੍ਰਥਾਏ ਗੁਰਮਤ ਦਾ ਨਿਰਣਾ ਕੀ ਹੈ? ਹਜ਼ੂਰ ਫਰਮਾਉਂਦੇ ਨੇ ਜਿਹੜੇ ਅੰਮ੍ਰਿਤ ਨਾਮ ਦਾ ਸਿਮਰ ਨਹੀਂ ਕਰਦੇ, ਜਪ ਨਹੀਂ ਕਰਦੇ, ਭਜਨ ਨਹੀਂ ਕਰਦੇ, ਨਾਮ ਤੋਂ ਬਿਨਾਂ ਜਿੰਨੇ ਵੀ ਕਰਮਾਂ ਨੂੰ ਕਮਾਉਂਦੇ ਹਨ,
1: ਨਿਤ ਹਉ ਮੈਂ ਹੋਏ ਖੁਆਰ,
0: ਉਹਨਾਂ ਕਰਮਾਂ ਦੇ ਨਾਲ ਨਿਤਾ ਪ੍ਰਤੀ ਹਉਮੈ ਹੀ ਵੱਧਦੀ ਹੈ। ਮੈਂ ਦਾਨ ਕੀਤਾ, ਮੈਂ ਤੀਰਥ ਨਹਾਤੇ, ਮੈਂ ਜਪ ਕੀਤਾ, ਮੈਂ ਤਪ ਕੀਤਾ, ਮੈਂ ਸੰਜਮ ਕੀਤੇ, ਮੈਂ ਵਰਤ ਕੀਤੇ, ਮੈਂ ਸਾਰਿਆਂ ਕਰਮਾਂ ਦੇ ਨਾਲ ਜੁੜੀ ਆਉਂਦੀ ਹੈ। ਇੱਕ ਅੰਮ੍ਰਿਤ ਨਾਮ ਹੀ ਹੈ ਜਿਹੜਾ ਹਉਮੈ ਨੂੰ ਮੇਟਦਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਬਾਕੀ ਦੇ ਜਿਹੜੇ ਕਰਮ ਕਾਂਡ ਦੇ ਨਾਮ ਤੋਂ ਬਿਨਾਂ ਉਹ ਜੀਵ ਨੂੰ ਹੰਗਤਾ ਵਾਲਾ ਬਣਾ ਦਿੰਦੇ ਨੇ, ਹਉਮੈ ਵਾਲਾ ਬਣਾ ਦਿੰਦੇ ਨੇ। ਭਾਈ ਅੰਮ੍ਰਿਤ ਨਾਮ ਜਪਣਾ ਸ੍ਰੇਸ਼ਟ ਹੈ, ਨਾਮ ਤੋਂ ਬਿਨਾਂ ਜਿੰਨੇ ਕਰਮ ਕਾਂਡ ਨੇ ਉਹਨਾਂ ਨੂੰ ਕਰਨੇ ਦੇ ਨਾਲ ਜੀਵ ਦੇ ਮਨ ਵਿੱਚ ਹਉਮੈ ਆਉਂਦੀ ਹੈ, ਜਿਹੜੀ ਹਉਮੈ 84 ਲੱਖ ਜੂਨੀਆਂ ਵਿੱਚ ਪਾ ਕਰਕੇ ਬਹੁਤਾ ਖੁਆਰ ਕਰਦੀ
1: ਹੈ। ਮਲ ਨਾ ਵਾਲੀਆ,
0: ਮਹਾਰਾਜ ਜਿਹੜਾ ਕਰਮ ਕਰ ਲਿਆ, ਜਪ ਕਰ ਲਿਆ, ਦਾਨ ਕਰ ਲਿਆ, ਫਲ ਤੇ ਮਿਲਣਾ ਹੀ ਹੈ ਮਹਾਰਾਜ, ਉਹ ਫਿਰ ਖੁਆਰ ਕਿਵੇਂ ਹੁੰਦੇ ਨੇ? ਕੋਈ ਉਦਾਹਰਣ ਦੇ ਕੇ ਸਮਝਾਓ ਨਾ। ਤੇ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਵੇਂ ਲਿਬੜਿਆ ਹੋਇਆ ਹਾਥੀ ਹੋਵੇ, ਵੱਡਾ ਭਾਰੀ ਬਲਵਾਨ ਹਾਥੀ ਹੋਵੇ, ਉਸਦਾ ਮਹਾਵਤ ਉਸਨੂੰ ਨਾ ਤਲਾਬ ਦੇ ਵਿੱਚ ਲੈ ਕਰਕੇ ਜਾਂਦਾ ਹੈ, ਮਲ ਮਲ ਕੇ ਉਸਨੂੰ ਨਵਾਉਂਦਾ ਹੈ, ਕੂਚੇ ਦੇ ਨਾਲ ਮਲ ਮਲ ਕੇ ਨਵਾਉਂਦਾ ਹੈ, ਰਗੜਨੇ ਦੇ ਨਾਲ ਰਗੜ ਰਗੜ ਕੇ ਨਵਾਉਂਦਾ ਹੈ ਉਸਨੂੰ, ਇਸੇ ਪ੍ਰਕਾਰ ਜਲ ਦੇ ਨਾਲ ਮਲ ਮਲ ਕੇ ਨਵਾਈਏ, ਸਾਬਣ ਮਣ ਮਲ ਕੇ ਤਰ੍ਹਾਂ ਤਰ੍ਹਾਂ ਦੇ ਨਾਲ ਉਸਨੂੰ ਮਲ ਮਲ ਕੇ ਨਵਾਈਏ, ਉਸਦੀ ਮੈਲ ਸਾਰੀ ਲਾਹ ਦੇਣਾ ਕਰੀਏ,
1: ਸਿਰ ਭੀ ਫਿਰ ਪਾਵਾ ਸ਼ਾਰ।
0: ਤੇ ਜਦੋਂ ਉਸ ਹਾਥੀ ਨੂੰ ਉਸ ਤਲਾਬ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਨਾ, ਉਹ ਚਿੱਕੜ ਦੀ ਭਰੀ ਹੋਈ ਭਰ ਕੇ ਸੁੰਡ ਆਪਣੇ ਫਿਰ ਸਰੀਰ ਦੇ ਉੱਪਰ ਪਾ ਲੈਂਦਾ, ਜੇ ਸੁੱਕੇ ਥਾਂ 'ਤੇ ਲੈ ਆਈਏ ਨਾ, ਤੇ ਸ਼ਾਰ ਨਾਮ ਸਵਾਹ ਦਾ, ਸਵਾਹ ਦੀ ਅਰਥਾਤ ਮਿੱਟੀ ਦੀ ਸੁੰਡ ਭਰਦਾ ਫਿਰ ਆਪਣੇ 'ਤੇ ਪਾ ਲੈਂਦਾ, ਫਿਰ ਭਰਦਾ ਫਿਰ ਆਪਣੇ 'ਤੇ ਪਾ ਲਈ। ਇਸ ਪ੍ਰਕਾਰ ਜਿੰਨਾ ਉਸਦਾ ਇਸ਼ਨਾਨ ਕਰਾਇਆ ਸੀ ਸਾਰਾ ਵਿਅਰਥ ਜਾਂਦਾ ਹੈ, ਜਿਉ ਕੁੰਚਰ ਇਸ਼ਨਾਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕੀਤੇ ਨੇ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰਿਆ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਤੀਰਥ ਨਹਾ ਲਏ, ਬਰਤ ਕਰ ਲਏ, ਨੇਮ ਕਰ ਲਏ, ਸੰਜਮ ਕਰ ਲਏ, ਪਰ ਮਨ ਵਿੱਚ ਹੰਕਾਰ ਧਾਰਨ ਕਰ ਲਿਆ, ਗੁਮਾਨ ਧਾਰਨ ਕਰ ਲਿਆ, ਮੈਂ ਇਹ ਸਾਧਨ ਕੀਤੇ ਨੇ, ਤੇ ਸਾਰੇ ਵਿਅਰਥ ਚਲੇ ਜਾਂਦੇ ਨੇ। ਜਿਵੇਂ ਹਾਥੀ ਦਾ ਕਰਾਇਆ ਇਸ਼ਨਾਨ ਵਿਅਰਥ ਚਲਿਆ ਜਾਂਦਾ ਹੈ, ਇਸ਼ਨਾਨ ਕਰਵਾਇਆ ਜਾਂਦਾ, ਮੈਲ ਲਾਹ ਦਿੱਤੀ ਜਾਵੇ, ਗੰਦਗੀ ਲਾਹ ਦਿੱਤੀ ਜਾਵੇ, ਤੇ ਸ਼ਿੰਗਾਰ ਇਸਦਾ ਕੀਤਾ ਜਾਵੇ, ਸੰਧੂਰ ਇਤਿਆਦਿਕ ਲਾ ਕਰਕੇ, ਪਰ ਜਦੋਂ ਉਸਨੂੰ ਨਿਭਾਲਿਆ ਜਾਂਦਾ ਫਿਰ ਖੇਹ ਦੀ ਭਰ ਕੇ ਸੁੰਡ ਆਪਣੇ 'ਤੇ ਪਾ ਲੈਂਦਾ, ਚਿੱਕੜ ਦੀ ਪਾ ਲੈਂਦਾ, ਉਸਦਾ ਇਸ਼ਨਾਨ ਵਿਅਰਥ ਜਾਂਦਾ ਹੈ। ਭਾਈ ਐਵੇਂ ਨਾਮ ਦਾ ਜਿਹੜੇ ਜਪ ਨਹੀਂ ਕਰਦੇ ਤੇ ਬਾਕੀ ਕਰਮ ਕਾਂਡ ਕਰਦੇ ਨੇ, ਹਉਮੈ ਦੇ ਸਹਿਤ ਹੋਣੇ ਕਰਕੇ ਸਾਰੇ ਕਰਮ ਉਹਨਾਂ ਦੇ ਵਿਅਰਥ ਚਲੇ ਜਾਂਦੇ ਹਨ ਜੀਓ।
1: ਹਰ ਮੇਲ ਹੋ ਸਤਿਗੁਰ ਦਇਆ ਕਰ,
0: ਮਹਾਰਾਜ ਫਿਰ ਸਾਡਾ ਉਧਾਰ ਕਿਵੇਂ ਹੋਵੇ? ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਐਵੇਂ ਅਰਦਾਸਾਂ ਬੇਨਤੀਆਂ ਕਰਦੇ ਰਹੀਏ, ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਨਾਲ ਮੇਲ ਦੇਣਾ ਕਰੋ।
1: ਮਨ ਵਸਾਇ ਏਕੰਕਾਰ,
0: ਮਹਾਰਾਜ ਸਾਡੇ ਮਨ ਦੇ ਅੰਦਰ ਇੱਕ ਓਅੰਕਾਰ ਪਰਮੇਸ਼ਰ ਜੀ ਦਾ ਨਾਮ ਵਸ ਜਾਵੇ।
1: ਗੁਰਮੁਖ ਸੁਣ ਹਰ ਮੰਨਿਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਇੱਕ ਓਅੰਕਾਰ ਪਰਮੇਸ਼ਰ ਜੀ ਮਿਲਦੇ ਵੀ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਿਆ ਤੇ ਸੁਣ ਕਰਕੇ ਹਰੀ ਪਰਮੇਸ਼ਰ ਜੀ ਦਾ ਨਾਮ ਦਾ ਮੰਨਣ ਮਨ ਦੇ ਵਿੱਚ ਕਰ ਲਿਆ, ਅਰਥਾਤ ਮਨ ਦੇ ਵਿੱਚ ਉਹ ਨਾਮ ਨੂੰ ਕਦੇ ਵਿਸਾਰਿਆ ਨਹੀਂ, ਹਰ ਵੇਲੇ ਮਨ ਦੇ ਅੰਦਰ ਨਾਮ ਦਾ ਚਿੰਤਨ ਕੀਤਾ ਹੈ।
1: ਜਨ ਨਾਨਕ ਤਿਨ ਜੈਕਾਰ।
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹਨਾਂ ਨੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ, ਫਿਰ ਉਹਨਾਂ ਦੀ ਜਗਤ ਦੇ ਅੰਦਰ ਜੈ ਜੈਕਾਰ ਹੁੰਦੀ ਹੈ, ਉਹਨਾਂ ਦਾ ਬਹੁਤਾ ਮਾਣ ਸਨਮਾਨ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਵਡਿਆਈਆਂ ਵੀ ਕੈਸੀਆਂ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਭਾਈ ਐਸੀਆਂ ਵੱਡੀਆਂ ਵਡਿਆਈਆਂ ਦੇ ਉਹ ਮਾਲਕ ਬਣਦੇ ਹਨ।
1: ਪੌੜੀ
0: ਪੌੜੀ ਦੁਆਰਾ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਫਰਮਾਉਂਦੇ ਹਨ ਜੀਓ,
1: ਰਾਮ ਨਾਮ ਵਖਰ ਹੈ ਉਤਮ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਜਿਵੇਂ ਜਿਵੇਂ ਸੁਣਦੇ ਹਾਂ ਮਨ ਨੂੰ ਸ਼ਾਂਤੀ ਆਉਂਦੀ ਏ, ਧੀਰਜ ਆਉਂਦਾ ਹੈ। ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੇ ਹੋਰ ਗੁਣ ਵਖਿਆਣ ਕਰਕੇ ਸੁਣਾਓ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿੰਨੀਆਂ ਵੀ ਦੁਨੀਆਂ ਦੇ ਅੰਦਰ ਵਸਤੂਆਂ ਕਹੀਆਂ ਜਾਂਦੀਆਂ ਨੇ ਨਾ, ਭਾਵੇਂ ਕਿਸੇ ਪ੍ਰਕਾਰ ਦੇ ਭੰਡਾਰੇ ਨੇ, ਤੋਸ਼ੇਖਾਨੇ ਨੇ, ਹੀਰੇ ਜਵਾਹਰਾਤ ਸੁੱਚੇ ਮੋਤੀ ਨੇ, ਜਿੰਨੀਆਂ ਵੀ ਕੀਮਤੀ ਵਸਤੂਆਂ ਕਹੀਆਂ ਜਾਂਦੀਆਂ ਨੇ, ਰਾਮ ਨਾਮ ਵੱਖਰ ਹੈ। ਵੱਖਰ ਦਾ ਅਰਥ ਹੈ ਵਸਤੂ, ਉੱਤਮ। ਸਾਰੀਆਂ ਵਸਤੂਆਂ ਦੇ ਵਿੱਚੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉੱਤਮ ਹੈ। ਨਾਮ ਵਸਤੂ ਦੇ ਬਰਾਬਰ ਕੋਈ ਵੀ ਵਸਤੂ ਨਹੀਂ ਪੁੱਜਦੀ ਹੈ।
1: ਹਰ ਨਾਇਕ ਪੁਰਖ ਹਮਾਰਾ।
0: ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਉਹ ਸਾਡੇ ਨਾਇਕ ਪੁਰਖ ਨੇ, ਸਾਡੇ ਆਗੂ ਪੁਰਖ ਨੇ, ਸਾਡੇ ਮੁਖੀਏ ਪੁਰਖ ਨੇ, ਸਾਡੇ ਪ੍ਰਧਾਨ ਪੁਰਖ ਨੇ। ਜਿਵੇਂ ਮੁਖੀਆ ਆਖੇ ਤਿਵੇਂ ਸਾਰੇ ਮੰਨਦੇ ਨੇ ਨਾ, ਇਵੇਂ ਜਿਵੇਂ ਪਰਮੇਸ਼ਰ ਜੀ ਹੁਕਮ ਵਿੱਚ ਚਲਾਉਂਦੇ ਨੇ ਸਾਰੇ ਹੁਕਮ ਵਿੱਚ ਚੱਲਦੇ ਨੇ। ਭਾਈ ਸਾਡੇ ਨਾਇਕ ਜੀ, ਸਾਡੇ ਮੁਖੀਏ ਜੀ, ਸਾਡੇ ਸਰਵ ਸ੍ਰੇਸ਼ਟ ਅਕਾਲ ਪੁਰਖ ਜੀ ਸਾਰਿਆਂ ਤੋਂ ਮੋਹਰੀ ਹਨ, ਮੁਖੀਏ ਹਨ, ਪ੍ਰਧਾਨ ਹਨ ਤੇ ਪੁਰਖ ਰੂਪ ਹਨ।
1: ਹਰ ਖੇਲ ਕੀਆ ਹਰ ਆਪੇ ਵਰਤਾ।
0: ਪੁਰਖ ਤੋਂ ਭਾਵ ਲੈਣਾ ਕਰੀਏ ਵਿਆਪਕ ਰੂਪ, ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਹੈ ਹਰੀ ਪਰਮੇਸ਼ਰ ਜੀ ਨੇ ਨਾ, ਸ੍ਰਿਸ਼ਟੀ ਦੀ ਰਚਨਾ ਕਰਨੇ ਰੂਪੀ ਇਹ ਸਾਰਾ ਖੇਲ ਪਸਾਰਾ ਆਪੇ ਹੀ ਕੀਤਾ ਹੈ ਜੀਓ।
1: ਸਭ ਜਗਤ ਕੀਆ ਵਣਜਾਰਾ।
0: ਤੇ ਸਾਰਾ ਜਗਤ ਆਪੇ ਹੀ ਪੈਦਾ ਕੀਤਾ ਹੈ ਤੇ ਆਪੇ ਹੀ ਸਾਰੇ ਜਗਤ ਦੇ ਜੀਵਾਂ ਨੂੰ ਵਣਜਾਰਾ ਰੂਪ ਬਣਾ ਦਿੱਤਾ। ਵਣਜਾਰਾ ਹੁੰਦਾ ਜਿਹੜਾ ਵਣਜ ਕਰਨ ਵਾਲਾ ਹੋਵੇ, ਜਿਹੜਾ ਸੌਦਾ ਖਰੀਦਣ ਵਾਲਾ ਹੋਵੇ, ਇਸ ਨੂੰ ਕਿਹਾ ਜਾਂਦਾ ਵਣਜਾਰਾ। ਸਾਰੇ ਹੀ ਜੀਵਾਂ ਨੂੰ ਪਰਮੇਸ਼ਰ ਜੀ ਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਭੇਜਿਆ, ਜਾਓ ਜਾ ਕੇ ਨਾਮ ਦੇ ਵਣਜਾਰੇ ਕਰੋ, ਬਣੋ ਜਾ ਕਰਕੇ ਸਵਾਸਾਂ ਦੇ ਬਦਲੇ ਨਾਮ ਖਰੀਦ ਲੈਣਾ ਕਰੋ, ਅਰਥਾਤ ਸਵਾਸ ਸਵਾਸ ਜਪ ਕਰਕੇ ਸਵਾਸਾਂ ਨੂੰ ਸਫਲਿਆ ਕਰ ਲੈਣਾ ਕਰੋ। ਤੇ ਇੱਥੇ ਆ ਕਰਕੇ ਨਾਮ ਦੇ ਵਣਜਾਰੇ ਵਿਰਲੇ ਬਣੇ, ਕੋਈ ਧਨ ਦੇ ਵਣਜਾਰੇ ਬਣੇ, ਕੋਈ ਮੋਹ ਦੇ ਵਣਜਾਰੇ ਬਣੇ, ਕੋਈ ਸੰਬੰਧੀਆਂ ਦੇ ਇਸੇ ਪ੍ਰਕਾਰ ਮਿਲਾਪਟ ਦੇ ਵਣਜਾਰੇ ਬਣੇ, ਕੋਈ ਖਾਣ ਪੀਣ ਹੰਢਾਉਣ ਦੇ ਵਣਜਾਰੇ ਬਣੇ, ਪਰ ਹੈ ਸਾਰੇ ਵਣਜਾਰੇ। ਕਿਸੇ ਨੇ ਸੌਦਾ ਖਰੀਦ ਲਿਆ ਚੰਗਾ, ਕਿਸੇ ਨੇ ਬੁਰਾ, ਕਿਸੇ ਨੇ ਸਾਧ ਸੰਗਤ 'ਚ ਹੀਰੇ ਖਰੀਦ ਲਏ, ਕਿਸੇ ਨੇ ਮੋਤੀ ਖਰੀਦ ਲਏ, ਕਿਸੇ ਨੇ ਸਵਾਦਲੇ ਫਲ ਖਰੀਦ ਲਏ, ਕਿਸੇ ਨੇ ਸਸਤੇ ਵੇਖ ਕੇ ਸੜੇ ਗਲੇ ਖਰੀਦ ਲਏ, ਕਿਸੇ ਨੇ ਸਬਜ਼ੀਆਂ ਉੱਤਮ ਖਰੀਦ ਲਈਆਂ, ਕਿਸੇ ਨੇ ਸਸਤੀਆਂ ਵੇਖ ਕੇ ਬਾਸੀਆਂ ਬਹੀਆਂ ਖਰੀਦ ਲਈਆਂ, ਪਰ ਹੈ ਤਾਂ ਸਾਰੇ ਵਣਜਾਰੇ ਹੀ ਨਾ। ਸੌਦਾ ਤਾਂ ਸਾਰਿਆਂ ਨੇ ਖਰੀਦਿਆ ਨਾ, ਵਾਹਿਗੁਰੂ ਜੀ ਨੇ ਵਣਜਾਰੇ ਸਭਨਾਂ ਨੂੰ ਬਣਾਇਆ। ਕੋਈ ਸੱਚ ਦਾ ਵਣਜਾਰਾ ਬਣ ਗਿਆ, ਕੋਈ ਕੱਚ ਦਾ ਬਣ ਗਿਆ, ਕੋਈ ਝੂਠ ਦਾ ਬਣ ਗਿਆ, ਕੋਈ ਫਰੇਬ ਦਾ ਬਣ ਗਿਆ, ਕੋਈ ਨਿੰਦਿਆ ਚੁਗਲੀ ਦਾ ਬਣ ਗਿਆ, ਕੋਈ ਭੋਗਾ ਪਦਾਰਥਾਂ ਦਾ ਬਣ ਗਿਆ, ਪਰ ਹੈ ਨ ਸਾਰੇ ਹੀ ਵਣਜਾਰੇ। ਪਰਮੇਸ਼ਰ ਜੀ ਨੇ ਇਸ ਪ੍ਰਕਾਰ ਚੰਗਾ ਮੰਦਾ ਸੌਦਾ ਖਰੀਦਣ ਵਾਲੇ ਕਰਮਾਂ ਦੇ ਅਨੁਸਾਰ ਸਾਰਿਆਂ ਜੀਵਾਂ ਨੂੰ ਵਣਜਾਰੇ ਬਣਾਇਆ ਹੋਇਆ ਹੈ ਜੀਓ।
1: ਸਭ ਜੋਤ ਤੇਰੀ ਜੋਤੀ ਵਿੱਚ ਕਰਤੇ।
0: ਪਰਮੇਸ਼ਰ ਜੀ ਦੇ ਸਨਮੁਖ ਉਚਾਰਨਾ ਕਰਦੇ ਨੇ, ਹੇ ਕਰਤੇ ਪੁਰਖ ਜੀ, ਹੇ ਜੋਤੀ ਸਰੂਪ ਜੀਓ, ਆਪ ਜੀਆਂ ਦੀ ਜੋਤ ਸਾਰਿਆਂ ਜੀਵਾਂ ਦੇ ਅੰਦਰ ਵਰਤ ਰਹੀ ਹੈ। ਸਭ ਜੋਤ ਤੇਰੀ ਜਗ ਜੀਵਨਾ, ਹੇ ਜਗਤ ਦੇ ਜੀਵਨ ਸਰੂਪ ਮਾਲਕ ਜੀ, ਸਾਰਿਆਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕਾ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਅੰਦਰ ਆਪ ਜੀ ਦੀ ਹੀ ਜੋਤ ਵਸ ਰਹੀ ਹੈ
1: ਕਰਤੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਰਤੇ ਪੁਰਖ ਜੀ ਜੋਤੀ ਰੂਪ ਹੋ ਕਰਕੇ ਸਭਨਾ ਦੇ ਵਿੱਚ ਤੁਸੀਂ ਵਰਤਦੇ ਹੋ।
1: ਸਭ ਸੱਚ ਤੇਰਾ ਪਾਸਾਰਾ।
0: ਹੇ ਮਾਲਕ ਜੀ, ਵਾਹਿਗੁਰੂ ਜੀ, ਜਿਤਨਾ ਵੀ ਸ੍ਰਿਸ਼ਟੀ ਰੂਪੀ ਪਸਾਰਾ ਹੈ ਨਾ ਆਪ ਜੀ ਦਾ, ਇਹ ਸਾਰਾ ਸੱਚਾ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਮਹਾਰਾਜ ਜਿੰਨਾ ਵੀ ਪਸਾਰਾ ਖੰਡਾ ਬ੍ਰਹਿਮੰਡਾ ਦਾ ਕੀਤਾ, ਸਾਰਾ ਦਾ ਸਾਰਾ ਆਪ ਜੀਆਂ ਦਾ ਸੱਚਾ ਹੈ ਜੀਓ।
1: ਸਭ ਧਿਆਵਹਿ ਤੁਧ ਸਫਲ ਸੇ ਗਾਵਹਿ।
0: ਮਹਾਰਾਜ ਜੋ ਆਪ ਜੀਆਂ ਨੇ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦਾ ਪਸਾਰਾ ਕੀਤਾ ਨਾ, करुणा मैत्री मुदता उपेख्या दा जो पसारा कीता ना, जो श्रवण मनन निध्यासन दा पसारा कीता ना, महाराज ये गुरमुखियां गुरमुखां दे हिरदे दे अंदर ते सबना तो श्रेष्ठ नाम दा पसारा कीता ना, आप जी दा ये सारा पसारा भी गुरमुखां दे हिरदियां दे अंदर ते सत संगत दे अंदर पसारिया होया, सत रूप है जीओ
1: हर निरंकारा
0: सब ध्यावहे तुद सफल से गावहे। महाराज सच्चे इस पाछा जी गुरमुख जन सारे आप जी दे अमृत नाम नू हिरदे दे अंदर ध्यावना करदे ने, महाराज रसना दे नाल आप जी दे गुणा नू गाउंदे ने, ते जेड़े ध्यावदे ने जेड़े गाउंदे ने सफल सहत ज्ञान फल दे होए ने। गुरमति हर निरंकारा, हे निरंकार हरि जी जिन्हां ने गुरमत द्वारा आप जी नू ध्याया वह सफले होए हन।
1: सब चवहु मुख हो जगन्नाथ, जगन्नाथ जग जीवनो।
0: तन सतगुरु श्री गुरु रामदास सच्चे पातशाह जी हजूर बचन करते हैं, प्यारे गुरसिखो इस करके असी तुहानू सारिआं नू उपदेश देंदे हां, सारी संगत नू सारिआं जगियासुआं नू उपदेश देंदे हां, भाई सब चवह मुखो जगन्नाथ, जगन्नाथ जग जीवनो। चवह दा अर्थ है उचारो, बोलना करो, सारे अपने मुख दे विचो जगत दे नाथ रूप, जगत दे मालिक स्वरूप परमेश्वर जी दे नाम नू उचारना करो। सब चवहो बाणी करके जगत दे नाथ मालिक दा नाम उचारो, इसे प्रकार शरीर करके जगत दे नाथ मालिक वाहिगुरु जी दे गुण उचारो, ते सतगुरु जी बचन करना करदे ने भाई मन करके भी जग जीवनो, जगत दे जीवन रूप गुणा नू मन दे अंदर चितव दे रहो, अर्थात मन करके बाणी करके शरीर करके जगत दे मालिक हरि अकाल पुरख वाहिगुरु जी दे नाम नू उचारदे रहो, जपदे रहो, ध्यावदे रहो, आराधदे रहो।
1: जित भव जल पार उतारा,
0: जिस वाहिगुरु जी दे नाम दा चिंतन करने दे नाल, जप करने दे नाल, भजन करने दे नाल संसार सागर तो पार उतारा हो जांदा है। जिस किसी ने भी अमृत नाम नू जपिया, वाहिगुरु जी ने इस नाम रूपी जहाज दे आसरे संसार सागर तो पार मुक्ति रूपी किनारे ते जा उतारिया है जीओ।
1: सलोक महला चौथा।
0: तन सतगुरु श्री गुरु रामदास सच्चे पातशाह महाराज साहब जिंगा दे सनमुख गुरसिखा ने बेनती कीती है, हे गरीब निवाज सच्चे पातशाह जी महाराज, वाहिगुरु जी दियां सारियां वडियाइयां नू कदे कोई कह सकदा है? क्योंकि कहण वाले भी आप जी ने बचन किया है कि बेअंत हैं, जुगा जुगा तो हुंदे ही आए ने वाहिगुरु जी का जस करन वाले, तो हुण भी बेअंत ने। जेकर कुल सृष्टि की गिणती करके नाम दे रसीए वेखीए तो गिणती के हिसाब के नाल थोड़े ने, पर जेड़े नाम जपते ने जे कल उन्हां नू गिणना करिए तो फिर बहुत ने। महाराज इन्ने नाम नू जप करन वाले ने कि वाहिगुरु जी के गुणा नू सारिया गुणा नू कोई कह सकदा है? जां कोई है जिसने सारे गुण कथन किए होण? ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੇ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਹਮਰੀ ਜਿਹਬਾ ਏਕ ਪ੍ਰਭ,
0: ਭਾਈ ਵਾਹਿਗੁਰੂ ਜੀ ਦੇ ਗੁਣਾਂ ਨੂੰ ਕੋਈ ਵੀ ਨਹੀਂ ਕਹਿ ਸਕਦਾ, ਸਾਰਿਆਂ ਗੁਣਾਂ ਨੂੰ, ਸਮੱਗਰ ਗੁਣਾਂ ਨੂੰ, ਮੁਕੰਮਲ ਮਹਿਮਾ ਨੂੰ ਕੋਈ ਵੀ ਨਹੀਂ ਕਹਿ ਸਕਦਾ। ਮਹਾਰਾਜ ਕਿਉਂ ਨਹੀਂ ਕਹਿ ਸਕਦਾ? ਤੇ ਹਜ਼ੂਰ ਬਚਨ ਕਰਦੇ ਨੇ ਹਮਰੀ ਸਾਡੀ ਤਮਾਮ ਜੀਵਾਂ ਦੀ ਜਿਹਬਾ ਏਕ, ਜ਼ੁਬਾਨ ਤੇ ਇੱਕ ਹੀ ਹੈ ਨਾ, ਇੱਕ ਜ਼ੁਬਾਨ ਦੇ ਨਾਲ ਕਿੰਨੇ ਕੁ ਗੁਣ ਕਥਨ ਕੀਤੇ ਜਾਣ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਉ, ਤੂੰ ਠਾਕੁਰ ਊਚ ਭਗਵਾਨਾ। ਇਸੇ ਪ੍ਰਕਾਰ ਏਕ ਇੱਕ ਜੀਵ ਦੇ ਨਾਲ ਕਿੰਨੇ ਕੁ ਗੁਣ ਕਥਨ ਕਰਨਾ ਕਰੀਏ, ਏਕ ਜੀਹ ਗੁਣ ਕਵਨ ਵਖਾਨਾ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਹਜ਼ਾਰ ਫਨਾ ਵਾਲਾ ਸ਼ੇਸ਼ਨਾਗ, 2000 ਜ਼ੁਬਾਨਾਂ ਵਾਲਾ ਸ਼ੇਸ਼ਨਾਗ, ਜਿਹੜਾ ਨਵ ਤਨ ਨਾਮ ਜਪਹਿ ਦਿਨ ਰਾਤੀ, ਇੱਕ ਤਿਲ ਨਹੀਂ ਕੀਮਤ ਪਾਏ ਦਾ, ਹਰ ਰੋਜ਼ ਨਵੇਂ ਨਾਮ ਪਰਮੇਸ਼ਰ ਜੀ ਦੇ ਲੈਂਦਾ ਹੈ ਅਤੇ ਅੱਜ ਤੱਕ ਤਿਲ ਮਾਤਰ ਕੀਮਤ ਨਹੀਂ ਪਾ ਸਕਿਆ, ਅਤੇ ਇੱਕ ਜ਼ੁਬਾਨ ਵਾਲਾ ਵਿਚਾਰਾ ਜੀਵ ਕਿੰਨੇ ਕੁ ਗੁਣ ਗਾ ਲਵੇਗਾ ਅਤੇ ਕਿਵੇਂ ਅੰਤ ਪਾ ਲਵੇਗਾ? ਬਚਨ ਕਰਦੇ ਨੇ ਸਾਡੀ ਤਮਾਮ ਜੀਵਾਂ ਦੀ ਮੁੱਖ ਦੇ ਅੰਦਰ ਇੱਕ ਇੱਕ ਰਸਨਾ, ਇੱਕ ਇੱਕ ਜ਼ੁਬਾਨ ਹੈ। ਹਰੀ ਪਰਮੇਸ਼ਰ ਪ੍ਰਭੂ ਜੀ ਦੇ ਜਿਹੜੇ ਗੁਣ ਨੇ ਉਹ ਬੇਅੰਤ ਤੋਂ ਬੇਅੰਤ, ਬੇਅੰਤ ਤੋਂ ਬੇਅੰਤ ਹਨ।
1: ਹਰ ਕੇ ਗੁਣ ਆਗਮ ਅਥਾਹ,
0: ਤੇ ਪਰਮੇਸ਼ਰ ਜੀ ਦੇ ਬੇਅੰਤ ਗੁਣ ਨੇ। ਪਰਮੇਸ਼ਰ ਜੀਆਂ ਦਾ ਸਰੂਪ ਐਸਾ ਜੋ ਮਨ ਕਰਕੇ ਵੀ ਗਮਤਾ ਤੋਂ ਰਹਿਤ ਹੈ, ਪਰਮੇਸ਼ਰ ਜੀ ਦਾ ਥਾਹ ਨਹੀਂ ਪਾਇਆ ਜਾਂਦਾ, ਅੰਤ ਨਹੀਂ ਪਾਇਆ ਜਾਂਦਾ। ਅਤ ਨਿਰਹਲ ਗੰਭੀਰ ਅਤੇ ਡੂੰਘੇ ਹਨ, ਇਸ ਕਰਕੇ ਐਸੇ ਪਰਮੇਸ਼ਰ ਜੀ ਦੇ ਸਰਬਤ ਗੁਣ ਸਮਗਰ ਗੁਣ ਕਿਸੇ ਦੇ ਪਾਸੋਂ ਵੀ ਨਹੀਂ ਕਹੇ ਜਾਂਦੇ।
1: ਹਮ ਕਿਉਂ ਕਰ ਜਪਹਿ ਆਣਿਆ।
0: ਤੇ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਸਤਿਗੁਰੂ ਜੀ ਉਚਾਰਦੇ ਨੇ, ਹੇ ਪਰਮੇਸ਼ਰ ਜੀ ਅਸੀਂ ਤਮਾਮ ਜੀਵ ਆਪ ਜੀ ਦੇ ਸਾਰੇ ਗੁਣਾਂ ਨੂੰ ਕਿਵੇਂ ਵਖਿਆਣ ਕਰ ਸਕਦੇ ਹਾਂ। ਮਹਾਰਾਜ ਅਸੀਂ ਇਹ ਆਣਿਆ, ਅਸੀਂ ਆਪ ਜੀ ਦੇ ਛੋਟੇ ਜੇ ਬਾਲਕੇ ਹਾਂ, ਅਸੀਂ ਅਣਜਾਣ ਹਾਂ, ਜਵਾਕ ਹਾਂ ਆਪ ਜੀ ਦੇ। ਸਾਧ ਸੰਗਤ ਜੀ, ਪਿਤਾ ਦੇ ਪਾਸ ਕਿੰਨਾ ਬਲ ਹੈ, ਪਿਤਾ ਦੇ ਵਿੱਚ ਕਿੰਨੇ ਗੁਣ ਨੇ, ਕਿਹੜੇ ਕਿਹੜੇ ਕੰਮ ਪਿਤਾ ਨੇ ਕੀਤੇ ਨੇ, ਕਿਤਨੇ ਹੋਰ ਕੰਮਾਂ ਨੂੰ ਕਰੇਗਾ। ਉਂਗਲ ਫੜ ਕੇ ਚੱਲਣ ਵਾਲਾ ਬਾਲਕ ਨਹੀਂ ਨਾ ਜਾਣਦਾ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਉਂਗਲ ਫੜ ਕੇ ਚੱਲਣ ਵਾਲੇ ਅਸੀਂ ਬਾਲਕੇ ਹਾਂ, ਅਤੇ ਪਿਤਾ ਸਤਿਗੁਰੂ ਜੀ ਦੇ ਸਾਰੇ ਗੁਣਾਂ ਨੂੰ ਨਹੀਂ ਜਾਣ ਸਕਦੇ। ਦੁਨਿਆਵੀ ਪਿਤਾ ਦੇ ਗੁਣਾਂ ਦੀ ਤਾਂ ਇੱਕ ਸੀਮਾ ਹੈ, ਇੱਕ ਹੱਦ ਹੈ, ਅਤੇ ਬਾਲਕ ਤੋਂ ਤਾਂ ਵੀ ਨਹੀਂ ਜਾਣੇ ਜਾਂਦੇ। ਬਾਲਕ ਆਪਣੇ ਪਿਤਾ ਦੇ ਕੰਮਾਂ ਨੂੰ ਵੇਖ ਕੇ ਹੈਰਾਨ ਹੋ ਜਾਂਦਾ, ਤੁਸੀਂ ਕਿਵੇਂ ਕਰ ਲਿਆ, ਇਹ ਤਾਂ ਬੜਾ ਔਖਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਜੀ ਚੋਜ ਵਰਤਾਉਂਦੇ ਨੇ ਤੇ ਜੀਵ ਦੀ ਮਤ ਵਿਸਮਾਦ ਹੋ ਜਾਂਦੀ, ਹੈਰਾਨ ਹੋ ਜਾਂਦੀ, ਆਸ਼ਚਰਜ ਹੋ ਜਾਂਦਾ, ਮਹਾਰਾਜ ਆਪ ਵਿਸਮਾਦ ਮੈਂ ਹੋ, ਬੇਅੰਤ ਐਸੇ ਕਾਰਜਾਂ ਨੂੰ ਕਰਨ ਵਾਲੇ ਹੋ ਜੋ ਅਸੀਂ ਸੋਚ ਵੀ ਨਹੀਂ ਸਕਦੇ, ਚਿਤਵ ਵੀ ਨਹੀਂ ਸਕਦੇ। ਵਾਹਿਗੁਰੂ ਜੀ ਦੇ ਸਾਰੇ ਕੌਤਕਾਂ ਨੂੰ ਕੌਣ ਜਾਣ ਸਕਦਾ ਹੈ। ਉਂਗਲੀ ਫੜ ਕੇ ਚੱਲਣ ਵਾਲਾ ਬਾਲਕ ਕਿੰਨੇ ਕੁ ਗੁਣ ਜਾਣ ਲਵੇਗਾ। ਖਿਨ ਮਹਿ ਅਵਰ ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੋ, ਰੂੜੋ ਗੂੜੋ ਗਹਿਰ ਗੰਭੀਰੋ, ਉੱਚਾਓ ਅਗਮ ਅਪਾਰੋ। ਜਿਸ ਦੇ ਗੁਣਾਂ ਦਾ ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਜਿਨ੍ਹਾਂ ਤਪੱਸਵੀਆਂ ਨੇ ਯੁੱਗਾਂ ਦੇ ਯੁੱਗ ਤਪੱਸਿਆ ਕੀਤੀਆਂ, ਉਹ ਅੰਤ ਨਾ ਪਾ ਸਕੇ। ਤੇ ਸਾਧ ਸੰਗਤ ਜੀ, ਅਸੀਂ ਅਣਜਾਣ ਕੀ ਅੰਤ ਪਾ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਹਮ ਕਿਉਂ ਕਰ ਜਪਹਿ ਆਣਿਆ। ਮਹਾਰਾਜ ਅਸੀਂ ਅਣਜਾਣ ਆ, ਆਪ ਜੀ ਦੇ ਸਾਰੇ ਨਾਮਾਂ ਨੂੰ ਨਹੀਂ ਜਪ ਸਕਦੇ, ਸਾਰੀ ਮਹਿਮਾ ਨੂੰ ਨਹੀਂ ਜਾਣ ਸਕਦੇ, ਸਾਰੇ ਨਾਮਾਂ ਨੂੰ ਨਹੀਂ ਕਥਨ ਕਰ ਸਕਦੇ ਹਾਂ।
1: ਤੁਮ ਵੱਡ ਅਗਮ ਅਗਾਹ।
0: ਹਰੀ ਪਰਮੇਸ਼ਰ ਜੀ, ਆਪ ਜੀ ਵੱਡ ਵੱਡੇ ਹੋ ਸਭਨਾ ਤੋਂ, ਅਗਮ ਮਨ ਕਰਕੇ ਗਮਤਾ ਤੋਂ, ਰਹਿਤ ਹੋ ਅਗਾਹ, ਆਪ ਜੀ ਦਾ ਗਾਹ ਥਾਹ ਹੱਥ ਨਹੀਂ ਪਾਇਆ ਜਾਂਦਾ। ਭਾਈ ਐਵੇਂ ਹਰ ਜਸ ਕਰਦੇ ਰਹੀਏ ਬਾਣੀ ਤੇ ਜਨਮ ਨੂੰ ਸਫਲਿਆ ਕਰਨ ਵਾਸਤੇ।
1: ਦੇਹੋ ਪ੍ਰਭੂ ਮਤ ਉਤਮਾ।
0: ਮਹਾਰਾਜ ਫਿਰ ਵਾਹਿਗੁਰੂ ਜੀ ਦੇ ਦਰ ਤੋਂ ਮੰਗਣਾ ਕੀ ਕਰੀਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸ੍ਰੇਸ਼ਠ ਮੰਗੀ ਮਤ ਮੰਗਦੇ ਰਹੀਏ, ਸ੍ਰੇਸ਼ਠ ਮਤ ਹੀ ਸਦਾ ਮੰਗਦੇ ਰਹੀਏ। ਮਤ ਮਲੀਨ ਹੋ ਜਾਵੇ, ਪੜਦਾ ਪੈ ਜਾਵੇ ਨਾ, ਤੇ ਖੁੰਝ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਤੋਂ ਵਿਕਾਰਾਂ ਦੀ ਦਲ ਦਲ ਵਿੱਚ ਜਾ ਕੇ ਡਿੱਗ ਪਈਦਾ। ਇਸ ਕਰਕੇ ਬੇਨਤੀਆਂ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਸ੍ਰੇਸ਼ਠ ਮਤ, ਆਤਮ ਵਿਸ਼ੈਣੀ ਮਤ, ਗੁਰਮਤ ਦੀ ਦਾਤ ਸਾਨੂੰ ਦੇ ਦੇਣਾ ਕਰੋ।
1: ਗੁਰ ਸਤਿਗੁਰ ਕਾ ਪਗ ਪਾਹ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੀ ਕਿਰਪਾਲਤਾ ਕਰੋ ਅਕਾਲ ਪੁਰਖ ਜੀ, ਸਾਨੂੰ ਗੁਰ ਸਤਿਗੁਰ, ਜੋ ਸਤਿਗੁਰ ਪੂਜਨੀਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ, ਤਿੰਨਾਂ ਦੇ ਚਰਨੀ ਪਾ ਦੇਣਾ ਕਰੋ। ਗੁਰੂ ਕੇ ਚਰਨੀ ਪਈਏ, ਕਿਸੇ ਦੰਬੀ ਪਖੰਡੀ ਦੇ ਪੈਰੀ ਨਾ ਪੈ ਜਾਈਏ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਤੇ ਦੰਬੀਆਂ ਪਖੰਡੀਆਂ ਦੇ ਪੈਰਾਂ ਵਿੱਚ ਪੈਣ ਵਾਲਿਆਂ ਦੇ ਕਾਰਜ ਵੀ ਵਿਗੜਦੇ ਨੇ। ਮਨੁੱਖਾ ਜਨਮ ਰੂਪੀ ਕਾਰਜ ਵਿਗੜ ਜਾਂਦਾ ਤੇ ਕਿੰਨਿਆਂ ਦੀਆਂ ਇੱਜ਼ਤਾਂ ਵਿਗੜ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਬੇਨਤੀਆਂ ਕਰੀਏ, ਹੇ ਵਾਹਿਗੁਰੂ ਜੀ, ਜੋ ਪੂਜਨੀਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਸਾਨੂੰ ਕਿਰਪਾ ਕਰਕੇ ਤਿੰਨਾਂ ਦੇ ਚਰਨਾਂ ਵਿੱਚ ਪਾ ਦੇਵੋ।
1: ਸਤ ਸੰਗਤ ਹਰ ਮੇਲ ਪ੍ਰਭ।
0: ਤੇ ਬੇਨਤੀਆਂ ਕਰਦੇ ਰਹੀਏ, ਹਰੀ ਪ੍ਰਭੂ ਪਰਮੇਸ਼ਰ ਸਰਬ ਕਲਾ ਸਮਰੱਥ ਜੀ, ਸਾਨੂੰ ਸਤਿਗੁਰੂ ਜੀ ਦੇ ਦੁਆਰਾ ਸਤ ਸੰਗਤ ਦੇ ਮੇਲ ਦੇ ਵਿੱਚ ਮਿਲਾ ਕਰਕੇ ਰੱਖਣਾ ਕਰੋ ਜੀ।
1: ਪਾਪੀ ਸੰਗਤ ਰਾਹ।
0: ਮਹਾਰਾਜ ਗੁਰ ਸਤਿਗੁਰੂ ਜੀ ਦੀ ਸੰਗਤ ਦੇ ਨਾਲ ਮਿਲ ਕਰਕੇ ਅਸੀਂ ਪਾਪੀ ਵੀ ਤਰ ਜਾਈਏ। ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ, ਸ਼ਤੀਰੀ ਵਿੱਚ ਕਿੱਲ ਠੋਕ ਦਈਏ ਆਪੇ ਹੀ ਤਰ ਜਾਂਦਾ ਹੈ, ਬੇੜੀ ਵਿੱਚ ਸਮਾਨ ਰੱਖ ਦਈਏ ਆਪੇ ਹੀ ਤਰ ਜਾਂਦਾ ਹੈ, ਜਹਾਜ਼ ਦੇ ਵਿੱਚ। ਸਾਧ ਸੰਗਤ ਜੀ, ਕਿੱਡੇ ਕਿੱਡੇ ਵੱਡੇ ਕੰਟੇਨਰ ਲੱਦ ਲੱਦ ਕੇ ਲਿਆਂਦੇ ਜਾਂਦੇ ਨੇ ਸਮੁੰਦਰੀ, ਇੱਕ ਇੱਕ ਜਹਾਜ਼ ਦੇ ਵਿੱਚ ਸੈਂਕੜੇ ਸੈਂਕੜੇ ਕੰਟੇਨਰ ਲੋਹੇ ਦੇ ਭਰ ਭਰ ਕੇ ਸਮਾਨ ਦੇ ਰੱਖੇ ਹੁੰਦੇ ਨੇ, ਉਹ ਸੈਂਕੜੇ ਕੰਟੇਨਰ ਪਾਰ ਲੰਘ ਜਾਂਦੇ ਨੇ ਜਹਾਜ਼ ਦੇ ਆਸਰੇ ਕਰਕੇ। ਮਹਾਰਾਜ ਇਸੇ ਪ੍ਰਕਾਰ ਅਸੀਂ ਤਾਂ ਲੋਹੇ ਵਾਂਗੂ ਡੁੱਬ ਜਾਣ ਵਾਲੇ ਹਾਂ, ਜਿਵੇਂ ਕੰਟੇਨਰ ਸਮਾਨ ਦਾ ਭਰਿਆ ਹੁੰਦਾ ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਔਗਣ ਹੀ ਔਗਣ ਨੇ, ਲੋਹਾ ਆਪ ਹੀ ਡੁੱਬ ਜਾਣ ਵਾਲਾ ਹੈ। ਅਤੇ ਜੇ ਲੋਹੇ ਦਾ ਕੰਟੇਨਰ ਹੋਰ ਸਮਾਨ ਦੇ ਨਾਲ ਭਰ ਦਿੱਤਾ ਜਾਵੇ ਤਾਂ ਫਿਰ ਬਚਣ ਦੀ ਆਸ, ਤਰਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਤਾਂ ਪਾਪ ਕਰਮਾਂ ਕਰਕੇ ਡੁੱਬਣ ਵਾਲੇ ਹਾਂ, ਪੂਰਬਲੇ ਪਾਪ ਕਰਮਾਂ ਕਰਕੇ ਤਾਂ ਡੁੱਬਣ ਵਾਲੇ ਹੀ ਹੈ, ਇਸ ਜਨਮ ਵਿੱਚ ਵੀ ਇੰਨੇ ਪਾਪ ਕਰ ਲਏ ਕਿ ਤਰਨੇ ਦੇ ਆਸ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਪ੍ਰਭੂ ਪਰਮੇਸ਼ਰ ਨਿਰੰਕਾਰ ਜੀ ਪੂਰਿਆ ਸਤਿਗੁਰਾਂ ਦੀ ਸੰਗਤ ਦੇ ਨਾਲ ਸਾਨੂੰ ਮਿਲ ਦੇਵੋ। ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ, ਐਵੇਂ ਸੰਗਤ ਦੇ ਨਾਲ ਸਾਨੂੰ ਪਾਪੀਆਂ ਨੂੰ ਵੀ ਤਾਰ ਦੇਣਾ ਕਰੋ।
1: ਜਨ ਨਾਨਕ ਕਉ ਹਰ ਬਖਸ਼ ਲੈ।
0: ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਇਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾ ਰਹੇ ਨੇ। ਲੇਖਾ ਕਤਹੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੁ ਪਾਵਹੋ, ਡੁੱਬਦੇ ਪੱਥਰ ਤਾਰੇ, ਜਨ ਨਾਨਕ ਕਉ ਹਰ ਬਖਸ਼ ਲੈ ਹੋ। ਹੇ ਪਰਮ ਪਿਤਾ ਪਰਮੇਸ਼ਰ ਹਰੀ ਵਾਹਿਗੁਰੂ ਜੀ, ਸਾਨੂੰ ਆਪਣੇ ਜਨ ਜਾਣ ਕੇ, ਦਾਸ ਜਾਣ ਕੇ, ਸੇਵਕ ਜਾਣ ਕੇ ਸੰਸਾਰ ਸਾਗਰ ਤੋਂ ਤਾਰ ਲੈਣਾ ਕਰੋ ਜੀ।
1: ਤੁਠਾ ਮੇਲ ਮਿਲਾ।
0: ਸੋ ਮਹਾਰਾਜ ਜੀ, ਅਕਾਲ ਪੁਰਖ ਵਾਹਿਗੁਰੂ ਜੀ ਤਾਰਦੇ ਕਿਵੇਂ ਨੇ? ਤੇ ਗੁਰਦੇਵ ਪਿਤਾ ਜੀ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਜੀ ਤੁੱਠਦੇ ਨੇ ਨਾ, ਪ੍ਰਸੰਨ ਹੁੰਦੇ ਨੇ ਨਾ, ਤੇ ਸਤਿਗੁਰੂ ਜੀ ਦੇ ਮੇਲ ਦੇ ਨਾਲ ਮਿਲਾ ਦਿੰਦੇ ਨੇ, ਤੇ ਸਤਿਗੁਰੂ ਜੀ ਆਪਣੇ ਮੇਲ ਵਿੱਚ ਮਿਲਿਆ ਨੂੰ ਤਾਰ ਦਿੰਦੇ ਹਨ।
1: ਹਰ ਕਿਰਪਾ ਕਰ ਸੁਣ ਬੇਨਤੀ।
0: ਸਦਾ ਇਵੇਂ ਅਰਦਾਸਾਂ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਸਾਡੇ ਉੱਪਰ ਕਿਰਪਾ ਕਰਕੇ ਨਾ ਸਾਡੀ ਨਿਮਾਣਿਆਂ ਦੀ ਅਰਦਾਸ ਬੇਨਤੀ ਸੁਣ ਲੈਣਾ ਕਰੋ। ਦੇ ਕੰਨ ਸੁਣੋ ਅਰਦਾਸ ਜੀਓ, ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਮਹਾਰਾਜ ਕੰਨ ਦੇ ਕਰਕੇ, ਧਿਆਨ ਦੇ ਕਰਕੇ ਸਾਡੀ ਅਰਦਾਸ ਬੇਨਤੀ ਨੂੰ ਸਰਵਣ ਕਰ ਲੈਣਾ ਕਰੋ।
1: ਹਮ ਪਾਪੀ ਕਿਰਮ ਤਰਾ।
0: ਮਹਾਰਾਜ ਅਸੀਂ ਪਾਪੀ ਹਾਂ, ਫਿਰ ਕਿਰਮ ਜਨਤਾ, ਨਿੱਕੇ ਜੇ, ਅਧਨੇ ਜੇ, ਬਲ ਤੋਂ ਹੀਣੇ ਆ। ਜੇ ਤੇ ਇੰਨਾ ਬਲ ਹੋਵੇ ਸਤ ਸੰਤੋਖ ਦਇਆ ਧਰਮ ਵਿਚਾਰ ਨੂੰ ਧਾਰਨ ਕਰ ਲੈਂ ਦਾ ਤੇ ਧਾਰਨ ਕਰ ਲਈਏ, ਪਰ ਮਹਾਰਾਜ ਸਾਡੇ ਵਿੱਚ ਤਾਂ ਬਲ ਵੀ ਨਹੀਂ। ਅਸੀਂ ਨਿੱਕੇ ਜੇ ਕਿਰਮ ਕੀੜੇ ਆ, ਤੇ ਮਹਾਰਾਜ ਵੱਡੇ ਭਾਰੀ ਪਾਪੀ ਆ। ਕੀੜੇ ਨਿੱਕੇ ਆ, ਪਰ ਪਾਪ ਬੜੇ ਵੱਡੇ ਕਰਨ ਵਾਲੇ ਆ। ਸਾਨੂੰ ਕਿਰਮਾਂ ਨੂੰ, ਜਨਤਾ ਨੂੰ ਆਪਣੇ ਕਿਰਮ ਦਰਦੇ, ਸੇਵਕ ਦਰਦੇ, ਦਾਸ ਜਾਣ ਕਰਕੇ ਮਹਾਰਾਜ ਤਾਰ ਲੈਣਾ ਕਰੋ। ਆਪ ਜੀ ਦੇ ਚਰਨਾਂ ਦੀ ਸ਼ਰਨ ਪਏ ਆ। ਸਗਲ ਦੁਆਰ ਕਉ ਛੱਡ ਕੈ, ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ।
1: ਧੰਨ
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਹੱਲਾ ਚੌਥਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਕਰੋ ਕਿਰਪਾ ਜਗ ਜੀਵਨਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੇ ਅੰਮ੍ਰਿਤ ਬਚਨ ਬੜੇ ਮਿੱਠੇ ਨੇ, ਕਿਰਪਾਲਤਾ ਕਰਕੇ ਸਾਡੇ ਤਾਈਂ ਹੋਰ ਸਿੱਖਿਆ ਦੇਣੀ ਕਰੋ। ਕਿਵੇਂ ਬੇਨਤੀਆਂ ਕਰਦੇ ਰਹੀਏ? ਹਜ਼ੂਰ ਫਰਮਾਉਂਦੇ ਨੇ ਭਾਈ ਐਵੇਂ ਬੇਨਤੀਆਂ ਕਰਦੇ ਰਹੋ। ਹਰ ਕਰੋ ਕਿਰਪਾ ਜਗ ਜੀਵਨਾ। ਸਾਰੇ ਜਗਤ ਦੇ ਜੀਵਨ ਸਰੂਪ ਹਰੀ ਪਰਮੇਸ਼ਰ ਜੀ ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਸਦਾ ਹੀ ਧਾਰਨ ਕਰਕੇ ਰੱਖੋ।
1: ਸਤਿਗੁਰ ਮੇਲ ਦਇਆਲ।
0: ਤੇ ਕਿਰਪਾ ਦੀ ਨਿਸ਼ਾਨੀ ਕੀ ਹੈ ਜੀ? ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਪੂਰਿਆ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਨੇ, ਤੇ ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਹੁੰਦੀ, ਕਰੂਪੀ ਹੁੰਦੀ ਹੈ ਨਾ, ਉਹ ਫਿਰ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਜੀਵਨ ਬਰਬਾਦ ਕਰ ਲੈਂਦੇ ਨੇ। ਹਰੀ ਪਰਮੇਸ਼ਰ ਜਗਤ ਦੇ ਜੀਵਨ ਜੀ ਸਾਡੇ ਤੇ ਕਿਰਪਾ ਕਰਦੇ ਹੋ, ਜੇ ਪੁੱਛਣ ਭਾਈ ਕਿਹੜੀ ਕਿਰਪਾ ਮੰਗਦੇ ਹੋ? ਗੁਰ ਜੋ ਪੂਜਨੀਕ ਸਤਿਗੁਰ ਦੇਵ ਪਿਤਾ ਜੀ ਨੇ ਨਾ ਮਹਾਰਾਜ ਦਇਆ ਕਰਕੇ, ਦਇਆਲੂ ਸਤਿਗੁਰੂ ਜੀ ਦੇ ਮੇਲ ਦੇ ਨਾਲ, ਸੰਗਤ ਦੇ ਨਾਲ ਸਾਨੂੰ ਮੇਲ ਦੇਵੋ।
1: ਸੇਵਾ ਹਰ ਹਮ ਭਾਈਆ।
0: ਸਤਿਗੁਰੂ ਜੀ ਦੀ ਸੇਵਾ ਕਰਨੀ ਹਰੀ ਪਰਮੇਸ਼ਰ ਜੀ ਸਾਨੂੰ ਬਹੁਤੀ ਭਾਈ ਆ, ਬਹੁਤੀ ਚੰਗੀ ਲੱਗੀ ਹੈ, ਇਕੱਠਾ ਪਾਠ ਹੀ ਕਰਨਾ ਮਹਾਰਾਜ, ਬਹੁਤੀ ਚੰਗੀ ਲੱਗੀ, ਬਹੁਤੀ ਮਨ ਨੂੰ ਭਾਉਂਦੀ ਹੈ ਜੀਓ।
1: ਹਰ ਕਿਰਪਾਲ।
0: ਹੇ ਹਰੀ ਪਰਮੇਸ਼ਰ ਜੀ, ਜਿਨ੍ਹਾਂ ਤੇ ਆਪ ਜੀ ਕਿਰਪਾਲੂ ਹੁੰਦੇ ਹੋ ਉਹਨਾਂ ਨੂੰ ਪੂਰੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਲਾਉਂਦੇ ਹੋ, ਕਿਰਪਾ ਕਰਕੇ ਸਾਨੂੰ ਵੀ ਲਾ ਦਿਓ, ਕਿਰਪਾ ਕਰਕੇ।
1: ਸਭ ਆਸਾ ਮਨਸਾ ਵਿਸਰੀ।
0: ਮਹਾਰਾਜ ਜਿਹੜੇ ਸੇਵਾ ਵਿੱਚ ਲੱਗਦੇ ਨੇ ਉਹਨਾਂ ਨੂੰ ਫਲ ਕੀ ਮਿਲਦਾ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜੇ ਸੇਵਾ ਕਰਦੇ ਨੇ ਸੇਵਾਦਾਰ ਹੋ ਕਰਕੇ, ਜਿਹੜੇ ਸੇਵਾ ਕਰਦੇ ਨੇ ਜਿਨ੍ਹਾਂ ਦੀ ਸੇਵਾ ਕੀਤੀ ਸਤਿਗੁਰੂ ਜੀ ਨੂੰ ਭਾ ਜਾਂਦੀ ਹੈ, ਨਿਸ਼ਕਾਮ ਸੇਵਾਦਾਰਾਂ ਦੀ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੈ। ਜਿਨ੍ਹਾਂ ਦੇ ਉੱਪਰ ਮੰਨ ਗਿਆ ਨਾ ਮਨ ਸਤਿਗੁਰੂ ਜੀ ਦਾ, ਸਭ ਆਸਾ ਮਨਸਾ ਵਿਸਰੀ। ਮਨਸਾ ਨਾਮ ਬੁੱਧੀ ਦਾ ਹੈ, ਬੁੱਧੀ ਦੇ ਵਿੱਚੋਂ ਅਣਹੋਇਆ ਪਦਾਰਥਾਂ ਦੀਆਂ ਸਾਰੀਆਂ ਆਸਾ ਵਿਸਰੀ ਜਾਂਦੀਆਂ ਨੇ, ਭੁੱਲੀ ਜਾਂਦੀਆਂ ਨੇ, ਖਿਆਲ ਬਣ ਜਾਂਦਾ ਮਨਾਂ ਕੀ ਛੋਟੀਆਂ ਛੋਟੀਆਂ। ਥੋੜ੍ਹਾ ਜਿਹਾ ਸਮਾਂ ਸੁੱਖ ਦੇਣ ਵਾਲੀਆਂ ਵਸਤੂਆਂ ਨੂੰ ਮੰਗਦਾ, ਇੱਕ ਨਾਮ ਵਸਤੂ ਨੂੰ ਮੰਗ ਲੈ ਜੋ ਅਨੰਤ ਕਾਲ ਤੱਕ ਸੁੱਖ ਹੀ ਸੁੱਖ ਦਿੰਦਾ ਹੈ, ਅਤੇ ਮੁੜ ਕੇ ਦੁੱਖ ਕਦੇ ਲੱਗਦਾ ਹੀ ਨਹੀਂ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹਨਾਂ ਦੀ ਬੁੱਧੀ ਦੇ ਵਿੱਚੋਂ ਸਾਰੀਆਂ ਆਸਾਂ ਅਣਹੋਈਆਂ ਆਸਾਂ ਅਣਹੋਏ ਸੰਸਾਰ ਦੀਆਂ ਵਿਸਰ ਜਾਂਦੀਆਂ ਹਨ।
1: ਆਲ ਜੰਜਾਲ,
0: ਆਲ ਨਾਮ ਕਰਦਾ ਘਰ ਦੇ, ਫਿਰ ਜਿੰਨੇ ਘਰ ਗ੍ਰਸਤੀ ਇਤਿਆਦਿਕ ਦੇ ਵਾਧੂ ਦੇ ਜੰਜਾਲ ਨੇ ਨਾ, ਉਹਨਾਂ ਦੇ ਵੱਲੋਂ ਮਨ ਚੁੱਕਾ ਉਪਰਾਮ ਹੋ ਜਾਂਦਾ, ਅਸੰਗ ਹੋ ਜਾਂਦਾ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝਹੋ, ਮਨ ਹੀ ਮਾਹ ਉਦਾਸਾ। ਇਵੇਂ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਉਹ ਗੁਰਮੁਖ, ਘਰ ਦੇ ਜੰਜਾਲਾਂ ਤੋਂ ਸੰਗ ਰਹਿੰਦਾ ਹੈ ਜੀਓ।
1: ਤੁਠਾ ਨਾਮ ਦ੍ਰਿੜਾਇਆ,
0: ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਤੁੱਠਦੇ ਨੇ, ਪ੍ਰਸੰਨ ਹੁੰਦੇ ਨੇ, ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਨੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਤਿੰਨਾਂ ਦੇ ਤਾਂ ਦ੍ਰਿੜ ਕਰਵਾ ਦਿੱਤਾ ਹੈ।
1: ਕੀਏ ਸਬਦ ਨਿਹਾਲ,
0: ਭਾਈ ਇਸ ਪ੍ਰਕਾਰ ਹਮ ਸਾਨੂੰ ਤਮਾਮ ਜੀਵਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਗੁਰ ਸ਼ਬਦ ਦੁਆਰਾ ਨਿਹਾਲ ਨਿਹਾਲ ਨਿਹਾਲ ਕਰ ਦਿੱਤਾ, ਦੁੱਖਾਂ ਤੋਂ ਰਹਿਤ ਕਰ ਦਿੱਤਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਇਆ ਕਰਦੇ ਸਨ ਨਾ, ਤੇ ਬਚਨ ਕਰਨਾ ਸਿੱਖਾ, ਤੂੰ ਨਿਹਾਲ ਨਿਹਾਲ ਨਿਹਾਲ ਹੋਇਆ, ਤਿੰਨ ਵਾਰ ਨਿਹਾਲ ਕਰਨਾ ਤੇ ਮਨ ਬਾਣੀ ਸਰੀਰ ਦੇ ਸਾਰੇ ਦੁੱਖਾਂ ਤੋਂ ਰਹਿਤ ਕਰ ਦੇਣਾ। ਇਸੇ ਪ੍ਰਕਾਰ ਸਾਧ ਸੰਗਤ ਜੀ ਪੂਰਬਲੇ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਵੀ ਕੱਟ ਦੇਣਾ, ਤੇ ਦੂਸਰੀ ਵਾਰ ਨਿਹਾਲ ਕਹਿ ਕਰਕੇ ਇਸ ਜਨਮ ਨੂੰ ਸਵਾਰ ਦੇਣਾ, ਤੇ ਤੀਸਰੀ ਵਾਰ ਨਿਹਾਲ ਕਹਿ ਕਰਕੇ ਪਰਲੋਕ ਵਿੱਚ ਥਾਂ ਦੇ ਦੇਣੀ, ਪਰਲੋਕ ਸਵਾਰ ਦੇਣਾ। ਇਵੇਂ ਪਹਿਲੇ ਕੀਤੇ ਕਰਮਾਂ ਨੂੰ ਹੁਣ ਦੇ ਕਰਮਾਂ ਨੂੰ ਕੱਟ ਕੇ ਦਰਗਾਹ ਦੇ ਵਿੱਚ ਸਤਿਗੁਰੂ ਜੀ ਸਥਾਨ ਦਿੰਦੇ ਨੇ। ਸੋ ਬਚਨ ਕਰਦੇ ਨੇ ਭਾਈ, ਪੂਰੇ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਸਾਡੇ ਤਾਈਂ ਨਿਹਾਲ ਕਰ ਦੇਣਾ ਕੀਤਾ ਹੈ ਜੀਓ।
1: ਨਾਨਕ ਅਤੁੱਟ ਧਨ ਪਾਇਆ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਜਨਾਂ ਨੇ, ਸੇਵਕਾਂ ਨੇ, ਉੱਤਮ ਅਧਿਕਾਰੀਆਂ ਨੇ, ਜਗਿਆਸੂਆਂ ਨੇ ਸਤਿਗੁਰੂ ਜੀ ਦੇ ਪਾਸੋਂ ਵਾਹਿਗੁਰੂ ਜੀ ਦਾ ਅਮੁੱਲਕ ਅੰਮ੍ਰਿਤ ਨਾਮ ਰੂਪੀ ਅਤੁੱਟ ਧਨ ਦੇ ਭੰਡਾਰੇ ਨੂੰ ਪ੍ਰਾਪਤ ਕਰ ਲਿਆ ਹੈ।
1: ਨਾਮਾ ਹਰ ਧਨ ਮਾਲ,
0: ਮਹਾਰਾਜ ਦੁਨੀਆ ਦੇ ਅੰਦਰ ਪ੍ਰਤੱਖ ਰੋਕੜੀ ਨੂੰ ਧਨ ਕਿਹਾ ਜਾਂਦਾ, ਇਸੇ ਪ੍ਰਕਾਰ ਮੱਝਾਂ ਹੋਣ, ਗਾਵਾਂ ਹੋਣ, ਹਾਥੀ ਘੋੜੇ ਹੋਣ, ਕਹਿੰਦੇ ਬੜਾ ਮਾਲਦਾਰ ਹੈ, ਇਸ ਦਾ ਮਾਲ ਬੜਾ ਤਕੜਾ, ਮਾਲ ਬੜਾ ਘਰ ਦੇ ਵਿੱਚ ਰੱਖਿਆ। ਸਾਧ ਸੰਗਤ ਜੀ ਪਿੰਡਾਂ ਥਾਵਾਂ ਵਿੱਚ ਨਾ, ਖਾਸ ਕਰ ਪੰਜਾਬ ਦੇ ਵਿੱਚ ਗਾਵਾਂ ਮੱਝਾਂ ਨੂੰ ਅੱਜ ਵੀ ਮਾਲ ਕਹਿੰਦੇ ਨੇ। ਰਿਸ਼ਤੇਦਾਰ ਦੇ ਕੋਲ ਗਏ ਹੋਣ ਨਾ, ਕਹਿੰਦੇ ਮੈਂ ਛੇਤੀ ਜਾਣਾ, ਮੇਰਾ ਮਾਲ ਘਰੇ ਭੁੱਖਾ ਵੱਜਾ। ਇਸ ਪ੍ਰਕਾਰ ਮਾਲ ਕਿਹਾ ਜਾਂਦਾ ਪਸ਼ੂਆਂ ਨੂੰ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਹੜੇ ਨਾਮ ਦੇ ਰਸੀਏ ਨੇ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਉਹਨਾਂ ਦਾ ਧਨ ਹੈ, ਤੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਉਹਨਾਂ ਦਾ ਮੱਝਾਂ ਗਾਵਾਂ ਰੂਪੀ ਮਾਲ ਹੈ, ਹਾਥੀਆਂ ਘੋੜਿਆਂ ਰੂਪੀ ਮਾਲ ਹੈ ਜੀਓ।
1: ਪੌੜੀ,
0: ਇਸੇ ਪ੍ਰਕਾਰ ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ ਧਨ ਨੂੰ ਵੀ ਮਾਲ ਕਿਹਾ ਜਾਂਦਾ। ਜਿਸ ਦੇ ਕੋਲ ਬਹੁਤ ਧਨ ਹੋਵੇ ਨਾ, ਫਿਰ ਦੁਨੀਆਂ ਦੇ ਅੰਦਰ ਅਕਸਰ ਕਿਹਾ ਜਾਂਦਾ ਬੜੀ ਮਾਲਦਾਰ ਸਾਮੀ ਹੈ, ਇਹ ਬੜੀ ਮੋਟੀ ਸਾਮੀ ਹੈ। ਮਾਲਦਾਰ ਤੋਂ ਭਾਵ ਹੁੰਦਾ ਧਨ ਵਾਲਾ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਸਾਡਾ ਦੁਨਿਆਵੀ ਧਨ ਵੀ ਨਾਮ ਹੈ, ਤੇ ਸਾਡਾ ਇਸੇ ਪ੍ਰਕਾਰ ਰਸਤੇ ਦਾ ਖਰਚ ਵੀ ਨਾਮ ਹੈ, ਤੇ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਨਾਮ ਕੰਮ ਆਉਣ ਵਾਲਾ ਹੈ, ਇਸ ਕਰਕੇ ਦਰਗਾਹੀ ਧਨ ਵੀ ਸਾਡਾ ਤੇ ਮਾਲ ਸਭ ਨਾਮ ਹੀ ਹੈ ਜੀਓ।
1: ਪੌੜੀ,
0: ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ, ਬੇਨਤੀ ਕੀਤੀ ਜਗਿਆਸੂਆਂ ਨੇ, ਮਹਾਰਾਜ ਐਸੇ ਪਰਮੇਸ਼ਰ ਜੀ ਦੇ ਗੁਣ ਸਾਡੇ ਤਾਈਂ ਕਥਨ ਕਰਕੇ ਦੱਸੋ, ਕਿਵੇਂ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦੇ ਰਹੀਏ, ਤੇ ਹਜ਼ੂਰ ਫਰਮਾਉਂਦੇ ਹਨ, ਭਾਈ ਇਵੇਂ ਵਡਿਆਈਆਂ ਕਰਦੇ ਰਹੀਏ, ਹਰੀ ਪਰਮੇਸ਼ਰ ਜੀ ਤੁਮ ਕਹੀਏ ਆਪ ਜੀ, ਸਾਧ ਸੰਗਤ ਜੀ ਤੁਮ ਕਹੀਏ ਇੱਕ ਵਚਨ ਹੈ, ਆਪ ਕਹੀਏ ਤੇ ਸਤ ਸਨਮਾਨ ਬੋਧਕ ਸ਼ਬਦ ਹੈ। ਕਈਆਂ ਦਾ ਵਿਚਾਰ ਹੁੰਦਾ ਹੈ ਜੇ ਤੁਸੀਂ ਕਹਿ ਦਈਏ ਤੇ ਬਹੁ ਵਚਨ ਬਣ ਜਾਂਦਾ ਹੈ, ਬਹੁਤਿਆਂ ਨੂੰ ਤੁਸੀਂ ਕਿਹਾ ਜਾਂਦਾ। ਸਾਧ ਸੰਗਤ ਜੀ ਜਿੱਥੇ ਬਹੁ ਵਚਨ ਬਣਦਾ ਉੱਥੇ ਸਨਮਾਨ ਬੋਧਕ ਸ਼ਬਦ ਵੀ ਹੈ। ਜਿਵੇਂ ਆਪਣੇ ਵੱਡਿਆਂ ਨੂੰ ਤੁਸੀਂ ਕਹਿ ਕੇ ਬੋਲੀਦਾ ਨਾ, ਕਿਸੇ ਆਫਿਸਰ ਦੇ ਕੋਲ ਜਾ ਚਲੇ ਜਾਈਏ ਤੁਸੀਂ ਕਹਿ ਕੇ ਆਪ ਕਰਕੇ ਗੱਲ ਕਰਦੇ ਨੇ ਸਿਆਣੇ ਪੁਰਖ। ਇਸੇ ਪ੍ਰਕਾਰ ਕਿਸੇ ਮਿਨਿਸਟਰ ਦੇ ਕੋਲ, ਰਾਜੇ ਦੇ ਕੋਲ ਜਾ ਕਰਕੇ ਕੋਈ ਵੀ ਤੂੰ ਕਹਿ ਕੇ ਗੱਲ ਨਹੀਂ ਕਰਦਾ, ਤੁਸੀਂ ਕਹਿ ਕੇ ਆਪ ਜੀ ਕਹਿ ਕੇ ਗੱਲ ਕੀਤੀ ਜਾਂਦੀ, ਇਹ ਸਨਮਾਨ ਬੋਧਕ ਸ਼ਬਦ ਹੈ। ਸਾਧ ਸੰਗਤ ਜੀ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਜਾਵੇ ਤੁਸੀਂ ਕਹਿ ਕੇ ਗੱਲ ਕਰਦੇ ਹਨ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ। ਆਪ ਕਿਸੇ ਕੋਲ ਚਲੇ ਜਾਈਏ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ, ਉੱਥੇ ਉਹ ਸਨਮਾਨ ਬੋਧਕ ਸ਼ਬਦ ਹੁੰਦਾ ਹੈ। ਪਰ ਸਾਧ ਸੰਗਤ ਜੀ ਅਕਸਰ ਦੇਖਿਆ ਜਾਂਦਾ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਤੇ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਬੋਲਦੇ ਆ, ਆਪ ਤੋਂ ਵੱਡੇ ਬਜ਼ੁਰਗਾਂ ਨੂੰ ਤੇ ਤੁਸੀਂ ਕਹਿ ਕੇ ਬੋਲਦੇ ਆ, ਪਰ ਜਦੋਂ ਸਤਿਗੁਰੂ ਜੀ ਦੇ ਕੋਲ ਆਉਂਦੇ ਫਿਰ ਤੂੰ ਤੂੰ ਕਰਨ ਲੱਗ ਜਾਂਦੇ ਆ। ਤੂੰ ਅਕਸਰ ਆਪ ਤੋਂ ਛੋਟਿਆਂ ਨੂੰ ਕਿਹਾ ਜਾਂਦਾ, ਘਰ ਦੇ ਵਿੱਚ ਵੀ ਨਾ, ਜਿਹੜਾ ਪਤੀ ਹੁੰਦਾ ਪਤਨੀ ਨੂੰ ਤੂੰ ਕਹਿ ਕੇ ਬੋਲਦਾ, ਪਰ ਜਿਹੜੀਆਂ ਚੰਗੇ ਖਾਨਦਾਨ ਦੀਆਂ ਇਸਤਰੀਆਂ ਹੁੰਦੀਆਂ ਨੇ ਆਪਣੇ ਪਤੀ ਨੂੰ ਕਦੇ ਵੀ ਤੂੰ ਕਹਿ ਕੇ ਨਹੀਂ ਬੁਲਾਉਂਦੀਆਂ। ਪੁਰਾਣੇ ਸਮੇਂ ਦੇ ਵਿੱਚ ਨਾ ਬੀਬੀਆਂ ਬੱਚੇ ਦਾ ਨਾਮ ਲੈ ਕਰਕੇ ਉਸ ਨੂੰ ਬੁਲਾ ਲੈਣਾ, ਫਲਾਨੇ ਦੇ ਪਿਤਾ ਜੀ, ਫਲਾਨੇ ਦੇ ਪਾਪਾ ਜੀ, ਇਸ ਪ੍ਰਕਾਰ ਸਾਧ ਸੰਗਤ ਜੀ। ਅੱਜ ਵੀ ਦੇਖਿਆ ਜਾਂਦਾ ਪੁਰਾਣੀਆਂ ਮਾਈਆਂ ਆਪਣੇ ਬੱਚੇ ਦਾ ਨਾਮ ਲੈਂਦੀਆਂ ਨੇ, ਸ਼ੇਰੇ ਦੇ ਦਾਰ ਜੀ, ਗੱਲ ਸੁਣਿਓ ਜੇ, ਉਹ ਤੁਸੀਂ ਕਹਿ ਕੇ ਸਨਮਾਨ ਦੇ ਨਾਲ ਬੋਲਦੀਆਂ ਨੇ, ਪਤੀ ਹੈ ਵੱਡਾ। ਇੱਕ ਦੁਨਿਆਵੀ ਬੀਬੀ ਆਪਣੇ ਪਤੀ ਦਾ, ਆਪਣੇ ਮਾਲਕ ਦਾ ਕਦੇ ਨਾਮ ਲੈ ਕੇ ਨਹੀਂ ਬੁਲਾਉਂਦੀ, ਅਤੇ ਸਾਧ ਸੰਗਤ ਜੀ ਜਿਹੜੀਆਂ ਨਾਮ ਲੈ ਕੇ ਬੁਲਾਉਂਦੀਆਂ ਨੇ ਫਿਰ ਉਹ ਬੇਅਕਲ ਮੰਨੀਆਂ ਜਾਂਦੀਆਂ ਨੇ, ਉਹ ਸਮਝਦਾਰ ਨਹੀਂ ਮੰਨੀਆਂ ਜਾਂਦੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਤੂੰ ਕਹਿ ਕੇ ਨਹੀਂ ਬੁਲਾਉਂਦੀ, ਪਤਨੀ ਆਪਣੇ ਪਤੀ ਨੂੰ ਸਨਮਾਨ ਦੇ ਨਾਲ ਬੁਲਾਉਂਦੀ ਏ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਜੀ ਅਥਵਾ ਸਤਿਗੁਰੂ ਜੀ ਸਾਡੇ ਪਤੀ ਵੀ ਨੇ, ਸਾਡੇ ਪਿਤਾ ਵੀ ਨੇ, ਸਾਡੇ ਭਰਾਤਾ ਵੀ ਨੇ, ਸਾਡੇ ਮਾਤਾ ਜੀ ਦੇ ਵੀ ਨੇ, ਸਾਡੇ ਸਾਰੇ ਸੰਬੰਧੀ ਵੀ ਨੇ, ਅਤੇ ਜਿਸ ਦੇ ਨਾਲ ਇੰਨੇ ਨਾਤੇ ਹੋਣ, ਇੰਨੇ ਰਿਸ਼ਤੇ ਹੋਣ, ਤਾਂ ਉਹਨੂੰ ਬੱਚੇ ਵਾਂਗੂ ਤੂੰ ਕਹਿ ਕੇ ਬੁਲਾਈਏ ਤਾਂ ਸੋਭਦਾ ਨਹੀਂ, ਫੱਬਦਾ ਨਹੀਂ। ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਪੰਜ ਦਰਿਆ ਵਗਦੇ ਨੇ ਪੰਜਾਬ ਦੀ ਧਰਤੀ 'ਤੇ ਪਾਣੀ ਦੇ, ਅਤੇ ਛੇਵਾਂ ਦਰਿਆ ਵਗਦਾ ਗਿਆਨ ਦਾ, ਉਹ ਗਿਆਨ ਦਾ ਦਰਿਆ ਨੇ ਭਾਈ ਵੀਰ ਸਿੰਘ ਜੀ। ਉਹਨਾਂ ਦੀਆਂ ਕਦੇ ਲਿਖਤਾਂ ਪੜ੍ਹ ਕੇ ਦੇਖੋ ਨਾ, ਸਤਿਗੁਰੂ ਜੀ ਦੇ ਵਾਸਤੇ ਉਹਨਾਂ ਦੀ ਲਿਖਤ ਦੇ ਅੰਦਰ, ਵਾਰਤਕ ਦੇ ਵਿੱਚ ਕਿਤੇ ਵੀ ਤੂੰ ਸ਼ਬਦ ਨਹੀਂ ਆਵੇਗਾ, ਕਾਵਿ ਰਚਨਾ 'ਚ ਆਵੇਗਾ, ਅੱਖਰਾਂ ਦਾ ਧਿਆਨ ਰੱਖਣਾ ਪੈਂਦਾ, ਪਰ ਉਹਨਾਂ ਦੀ ਵਾਰਤਕ ਲਿਖਤ ਦੇ ਵਿੱਚ ਵਾਹਿਗੁਰੂ ਜੀ ਵਾਸਤੇ, ਸਤਿਗੁਰੂ ਜੀ ਵਾਸਤੇ ਕਿਧਰੇ ਵੀ ਤੂੰ ਸ਼ਬਦ ਨਹੀਂ ਮਿਲੇਗਾ। ਬੜੇ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਸਤਿਗੁਰੂ ਜੀ ਦੇ ਨਾਮ ਨੂੰ ਲਿਖਦੇ ਨੇ ਅਤੇ ਸਨਮਾਨ ਬੋਧਕ ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਨੇ, ਇਹ ਵੱਡਿਆਂ ਦਾ ਅਦਬ ਹੁੰਦਾ, ਅਤੇ ਸਤਿਗੁਰੂ ਜੀ ਤੇ ਵੱਡਿਆਂ ਤੋਂ ਵੱਡੇ ਨੇ, ਵੱਡਿਆਂ ਤੋਂ ਵੱਡੇ ਨੇ। ਇਸ ਕਰਕੇ ਹਰ ਤੁਮ ਹਰੀ ਪਰਮੇਸ਼ਰ ਜੀ ਆਪ ਵੱਡ ਵੱਡੇ, ਪਹਿਲਾਂ ਵੀ ਜਿਹੜੇ ਵੱਡੇ ਵੱਡੇ ਕਹੇ ਜਾਂਦੇ ਸਨ ਉਹਨਾਂ ਤੋਂ ਵੱਡੇ ਸਨ, ਮਹਾਰਾਜ ਹੁਣ ਵੀ ਵੱਡ ਉੱਚੇ, ਜਿਹੜੇ ਵੱਡੇ ਕਹੇ ਜਾਣ ਵਾਲੇ ਨੇ ਉੱਚੇ, ਉਹਨਾਂ ਤੋਂ ਵੀ ਆਪ ਜੀ ਉੱਚੇ ਹੋ। ਇਸੇ ਪ੍ਰਕਾਰ
1: ਹਰ ਤੁਮ ਵੱਡ ਵੱਡੇ ਵਾਡੇ ਵੱਡ ਉੱਚੇ।
0: ਹੇ ਹਰੀ ਪਰਮੇਸ਼ਰ ਜੀ, ਦੁਨੀਆਂ ਦੇ ਅੰਦਰ 84 ਲੱਖ ਖਾਣੀਆਂ ਦੇ ਵਿੱਚੋਂ ਵੱਡੇ ਕਹੇ ਜਾਂਦੇ ਨੇ ਮਨੁੱਖ, ਮਨੁੱਖਾਂ 'ਚੋਂ ਵੱਡੇ ਕਹੇ ਜਾਂਦੇ ਨੇ ਰਾਜੇ, ਰਾਜਿਆਂ 'ਚੋਂ ਵੱਡੇ ਕਹੇ ਜਾਂਦੇ ਨੇ ਦੇਵਤੇ, ਦੇਵਤਿਆਂ 'ਚੋਂ ਵੱਡਾ ਕਹਿਆ ਜਾਂਦਾ ਇੰਦਰ, ਇੰਦਰ ਤੋਂ ਵੱਡਾ ਕਹਿਆ ਜਾਂਦਾ ਬ੍ਰਹਮਾ, ਬ੍ਰਹਮਾ ਤੋਂ ਵੱਡੇ ਕਹੇ ਜਾਂਦੇ ਨੇ ਸ਼ਿਵਜੀ ਤੇ ਵਿਸ਼ਨੂੰ। ਮਹਾਰਾਜ ਆਪ ਉਹਨਾਂ ਸਾਰਿਆਂ ਵੱਡਿਆਂ ਤੋਂ
1: ਉੱਪਰ ਵੱਡੇ ਵਡਾਉਣਾ,
0: ਤੁਸੀਂ ਸਾਰਿਆਂ ਤੋਂ ਉੱਪਰ ਹੋ, ਉੱਚੇ ਹੋ, ਤੇ ਜਿੰਨੇ ਵੱਡੇ ਕਹੇ ਜਾਂਦੇ ਨੇ ਇਹਨਾਂ ਸਾਰਿਆਂ ਵੱਡਿਆਂ ਤੋਂ ਵੀ ਤੁਸੀਂ ਵੱਡੇ ਹੋ, ਸਾਰਿਆਂ ਤੋਂ ਉੱਚੇ ਹੋ ਤੇ ਸਾਰਿਆਂ ਤੋਂ ਵੱਡੇ ਹੋ ਜੀਓ, ਵੱਡੇ ਵੀ ਸਭਨਾ ਤੋਂ ਆਪ ਤੇ ਉੱਚੇ ਵੀ ਸਭਨਾ ਤੋਂ ਆਪ ਹੋ
1: ਜੀਓ। ਹਰ ਅਪਰੰਪਰ ਹਰ ਹਰ,
0: ਹਰੀ ਪਰਮੇਸ਼ਰ ਜੀ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੀਓ, ਜਿਹੜੇ ਪ੍ਰਾਣੀ ਆਪ ਜੀ ਦੇ ਹਰ ਹਰ ਨਾਮਾਂ ਨੂੰ ਧਿਆਉਂਦੇ ਨੇ, ਆਪ ਜੀ ਦਾ ਨਾਮ ਜੋ ਹਰ ਇੱਕ ਜੀਵ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਹੈ,
1: ਹਰ ਧਿਆਵ ਹੈ ਹਰ ਅਪਰੰਪਰ ਹਰ ਹਰ।
0: ਹੇ ਅਪਰੰਪਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਪਰਮੇਸ਼ਰ ਜੀਓ, ਜਿਹੜੇ ਹਰੀ ਜੀ ਆਪ ਜੀ ਦੇ ਦਾਸ ਹੋ ਕਰਕੇ ਹਰ ਵੇਲੇ ਆਪ ਜੀ ਦੇ ਹਰ ਹਰ ਨਾਮਾਂ ਨੂੰ ਧਿਆਉਂਦੇ ਹਨ,
1: ਹਰ ਧਿਆਏ ਹਰੇ ਤੇ ਹੋ ਨਾ,
0: ਮਹਾਰਾਜ ਜਿਹੜੇ ਆਪ ਜੀ ਦੇ ਹਰੀ ਨਾਮ ਨੂੰ ਧਿਆਉਂਦੇ ਨੇ ਉਹ ਤਨ ਕਰਕੇ ਵੀ ਹਰੇ ਹੋ ਜਾਂਦੇ ਨੇ, ਮਨ ਕਰਕੇ ਵੀ ਹਰੇ ਹੋ ਜਾਂਦੇ ਨੇ। ਤਨ ਕਰਕੇ ਹਰੇ ਹੋਣਾ ਰੋਗਾਂ ਤੋਂ ਰਹਿਤ ਹੋ ਜਾਣਾ, ਮਨ ਕਰਕੇ ਹਰੇ ਹੋਣਾ ਸ਼ੁਭ ਗੁਣਾਂ ਦੇ ਸਹਿਤ ਹੋਣਾ, ਤਨ ਮਨ ਕਰਕੇ ਸ਼ੁਭ ਗੁਣਾਂ ਦੇ ਨਾਲ ਅਰੋਗਤਾ ਦੇ ਨਾਲ ਪ੍ਰਫੁੱਲਤ ਹੁੰਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੋਗ ਉਹਨਾਂ ਦੇ ਮਿਟ ਜਾਂਦੇ ਹਨ ਜੀਓ।
1: ਯੋਗਾ ਵਹੇ ਸੁਣਹੇ ਤੇਰਾ ਜਸ ਸਵਾਮੀ।
0: ਹੇ ਸਵਾਮੀ ਜੀ, ਮਾਲਕ ਜੀ, ਜਿਹੜੇ ਜਗਿਆਸੂ ਆਪ ਜੀ ਦੇ ਗੁਣਾਂ ਨੂੰ ਸੁਣਦੇ ਨੇ ਅਤੇ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ,
1: ਕਾਟੇ ਪਾਪ ਕਟੋ ਨਾ,
0: ਹਰੀ ਜਸ ਦੁਆਰਾ ਸਵਾਮੀ ਮਾਲਕ ਜੀ ਆਪ ਜੀ ਕੱਟਣੇ ਵਾਲੇ ਹੋ ਕਰਕੇ ਤਿੰਨਾਂ ਦੇ ਕਰੋੜਾ ਕਰੋੜਾ ਪਾਪਾਂ ਨੂੰ ਕੱਟ ਦਿੰਦੇ ਹੋ, ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਸਾਧ ਸੰਗਤ ਜੀ, ਇਹ ਸਤ ਸੰਗਤ ਦਾ ਵੱਡਾ ਭਾਰੀ ਪ੍ਰਤਾਪ ਹੈ, ਜਿਹੜੇ ਨਾਮ ਨੂੰ ਸਰਵਣ ਕਰਦੇ ਨੇ, ਜਸ ਨੂੰ ਸਰਵਣ ਕਰਦੇ ਤੇ ਇਸੇ ਪ੍ਰਕਾਰ ਰਸਨਾ ਨਾਲ ਕਥਨ ਕਰਦੇ ਨੇ, ਵਾਹਿਗੁਰੂ ਜੀ ਕੱਟਣੇ ਵਾਲੇ ਹੋ ਕਰਕੇ ਕਟੋਨਾ ਉਹਨਾਂ ਦੇ ਕਰੋੜਾਂ ਕਰੋੜਾਂ ਪਾਪ

0: ਆਪ ਜੈਸਾ ਹਰੀ ਜੀ ਪੁਰਖ ਕੋਈ ਦੁਨੀਆਂ ਦੇ ਅੰਦਰ ਹੋਰ ਨਹੀਂ ਜਾਣਿਆ ਜਾਂਦਾ। ਸਤਿਗੁਰੂ ਜੀ ਦੀ ਦਿੱਤੀ ਹੋਈ ਗੁਰਮਤ ਦੇ ਨਾਲ ਮਤ ਦੇ ਅੰਦਰ ਇਹ ਨਿਸ਼ਚੇ ਕਰਕੇ ਜਾਣਿਆ ਹੈ। ਮਹਾਰਾਜ ਜਿਹੜੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਆਪ ਜੀ ਉਹਨਾਂ ਨੂੰ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਕਰਕੇ ਸਭਨਾ ਤੋਂ ਵੱਡੇ ਬਣਾ ਦਿੰਦੇ ਹੋ।
1: ਧਿਆਵਹੋ ਆਦ ਸਤੇ ਜੁਗਾਦ ਸਤੇ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਭਨਾ ਦੇ ਤਾਈ ਸਾਂਝਾ ਉਪਦੇਸ਼ ਦਿੰਦੇ ਨੇ, ਭਾਈ ਸਾਰੇ ਧਿਆਵਣਾ ਕਰੋ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਆਦ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਸੱਚ ਸੀ, ਆਦ ਸ੍ਰਿਸ਼ਟੀ ਦੇ ਰਚੇ ਜਾਣ ਵੇਲੇ ਮੁੱਢ ਵੇਲੇ ਵੀ ਸੱਚ ਸੀ, ਆਦ ਮੌਜੂਦਾ ਸਮੇਂ 'ਚ ਵੀ ਸ੍ਰਿਸ਼ਟੀ ਦਾ ਮੁੱਢ ਰੂਪ ਹੈ, ਆਦ ਸਤੇ ਸਤੇ ਸਤਯੁਗ ਦੇ ਸਮੇਂ ਵਿੱਚ ਵੀ ਜੋ ਸੱਚ ਸੀ, ਜੁਗਾਦ ਹੁਣ ਕਲਯੁਗ ਦੇ ਸਮੇਂ ਤੋਂ ਪਹਿਲਾਂ ਯੁੱਗ ਆਦ ਜੋ ਪਹਿਲੇ ਦੋ ਯੁੱਗ ਹੋਏ ਨੇ ਤ੍ਰੇਤਾ ਅਤੇ ਦੁਆਪਰ, ਉਹਨਾਂ ਦੋ ਯੁੱਗਾਂ ਦੇ ਅੰਦਰ ਵੀ ਜੋ ਸੱਚ ਸੀ
1: ਪ੍ਰਤੱਖ ਸਤੇ,
0: ਤੇ ਜਿਹੜੇ ਪਰਮੇਸ਼ਰ ਜੀ ਹੁਣ ਪ੍ਰਤੱਖ ਕਲਯੁਗ ਦੇ ਸਮੇਂ ਦੇ ਅੰਦਰ ਵੀ ਸੱਚ ਰੂਪ ਹਨ
1: ਸਦਾ ਸਤੇ,
0: ਇਹ ਚਾਰੇ ਯੁੱਗ ਬਤੀਤ ਹੋ ਕਰਕੇ ਮਹਾਂਪਰਲੋ ਹੋ ਜਾਵੇਗੀ, ਦੁਨੀਆਂ ਮਿਟ ਜਾਵੇਗੀ, ਤਾਂ ਵੀ ਪਰਮੇਸ਼ਰ ਜੀ ਸੱਚ ਸਰੂਪ ਰਹਿਣਗੇ। ਪਰਮੇਸ਼ਰ ਜੀ ਨਵੇਂ ਸਿਰੇ ਤੋਂ ਫਿਰ ਸ੍ਰਿਸ਼ਟੀ ਨੂੰ ਰਚ ਦੇਣਗੇ, ਉਸ ਨਵੀਂ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਜੀ ਫਿਰ ਸਦਾ ਸਦਾ ਸੱਚ ਸਰੂਪ ਹੋਣਗੇ। ਸ੍ਰਿਸ਼ਟੀ ਨੂੰ ਕੋਈ ਵਾਹਿਗੁਰੂ ਜੀ ਨੇ ਇੱਕ ਵਾਰ ਨਹੀਂ ਰਚਿਆ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਸ੍ਰਿਸ਼ਟੀ ਦਾ ਪਸਾਰਾ ਪਰਮੇਸ਼ਰ ਜੀ ਨੇ ਬਹੁਤ ਵਾਰ ਰਚਿਆ ਤੇ ਬਹੁਤ ਵਾਰ ਸਮੇਟਿਆ, ਤੇ ਸਦਾ ਸਦਾ ਇੱਕੋ ਇੱਕ ਆਪ ਹੀ ਪਰਮੇਸ਼ਰ ਜੀ ਰਹਿੰਦੇ ਹਨ ਸਥਿਰ ਰੂਪ।
1: ਜਨ ਨਾਨਕ ਦਾਸ ਦਸੌਨਾ,
0: ਤੇ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਵਣਾ ਕਰਦੇ ਨੇ, ਐਸੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਜੋ ਪਰਮੇਸ਼ਰ ਜੀ ਦੇ ਦਾਸ ਸੰਤ ਜਨ ਨੇ ਨਾ, ਉਹਨਾਂ ਦੇ ਦਸੌਨਾ ਦਾਸਾਂ ਦੇ ਦਾਸ ਬਣ ਕਰਕੇ ਭਾਈ ਸਦਾ ਨਾਮ ਨੂੰ ਜਪਦੇ ਰਹੋ, ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ, ਸਾਰੇ ਦੁੱਖ ਜਨ ਦਰਦ ਮਿਟ ਜਾਣਗੇ, ਸਾਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਕੱਟੀਆਂ ਜਾਣਗੀਆਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟੇ ਜਾਣਗੇ, ਸ਼ਬਦ ਸਪਰਸ਼ ਰੂਪ ਰਸਗੰਧ ਦੇ ਦੋਸ਼ ਮਿਟ ਜਾਣਗੇ, ਆਸਾ ਤ੍ਰਿਸ਼ਨਾ ਦੇ ਵਿਕਾਰ ਮਿਟ ਜਾਣਗੇ, ਮਨ ਦੇ ਵਿੱਚੋਂ ਹਉਮੈ ਦੀ ਨਿਵਿਰਤੀ ਹੋ ਜਾਵੇਗੀ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦਾ ਹਿਰਦੇ ਦੇ ਅੰਦਰ ਵਾਸਾ ਹੋਵੇਗਾ, ਦੈਵੀ ਸੰਪਦਾ ਦੇ ਨਾਲ ਹਿਰਦਾ ਪ੍ਰਫੁੱਲਤ ਹੋਵੇਗਾ, ਦੁਨੀਆਂ ਦੇ ਅੰਦਰ ਮੁੱਖ ਉਜਲਾ ਹੋਵੇਗਾ, ਵਾਹਿਗੁਰੂ ਜੀ ਦੇ ਦਰ ਤੇ ਪੁੱਗ ਜਾਵੋਗੇ, ਪ੍ਰਵਾਨ ਚੜ ਜਾਵੋਗੇ, ਉਜਲੇ ਮੁੱਖ ਵਾਲੇ ਹੋ ਕਰਕੇ ਜਾਵੋਗੇ, ਜਦੋਂ ਜਪੋਗੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਈ ਨਾਮ ਦਾ ਜਸ ਕਰਨੇ ਦੇ ਨਾਲ ਸਾਰੇ ਸੁੱਖ ਮਿਲਣਗੇ, ਦੁੱਖ ਕੱਟੇ ਜਾਣਗੇ, ਵਾਹਿਗੁਰੂ ਜੀ ਦੇ ਦਰ ਤੇ ਸੋਭਾ ਪਾਵੋਗੇ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਅੰਮ੍ਰਿਤ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਜੀ ਆਪ ਜੀ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਸਤ ਸੰਗਤ ਦੁਆਰਾ ਹਰ ਜਸ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀ ਹੈ। ਮਹਾਰਾਜ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਸਰਵਣ ਅਤੇ ਕਥਨ ਕਰਵਾਇਆ ਨਾ, ਕਿਰਪਾਲਤਾ ਕਰਕੇ ਇਹਨਾਂ ਗੁਰ ਸ਼ਬਦਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

हम कांदड़े जिला कना सावी तोला।

चढ़ी चढ़ी चाची महाराज।

Stop the city.

Chandra,

Yeah.

I'm going to go to the hospital.

श्री अबचल नगर अपार सचखंड के दरबार।

ਤਵਾ ਪ੍ਰਸਾਦ ਕਬਿਤ ਖੂਕਮਲ ਹਰਿ ਗਜ ਗਦ ਹਾ ਵਿਭੂਤ ਦਾਰਿ ਗਿਦੁਆ ਮਸਾਨ ਬਾਸ ਕਰਿਓਈ ਕਰਤ ਹੈ ਖੂਕਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਹਨ ਸਾਦਈ ਮਰਤ ਹੈ ਬਿੰਦ ਕੇ ਸਦਈਆ ਤਾਹੀ ਹੀ ਜਕੀ ਬਡਈਆ ਦੇ ਦਬੰਧ ਰਸ ਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛਿੰਨ ਕੈਸ ਕੈ ਤਰਤ ਹੈ ਭੂਤ ਬਨ ਚਰਿ ਛਿਤ ਛਾਉਣਾ ਸਭੇ ਦੂਤਾ ਹਰੀ ਪਾਉਣ ਕੇ ਆ ਹਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੂ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪਾਪ ਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੁਜਰਈਆ ਕਹਿ ਬਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤਤ ਭੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਖ ਕੇ ਬਛਈਆ ਸੋ ਚਕੂਰ ਸਮ ਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਚ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜੈ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦਿਨ ਚਾਰੀ ਰਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਟਿਰ ਕੋ ਕਨਈਆ ਨਾਮ ਕੰਸ ਕੋ ਪਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਭਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾ ਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਦੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਹਾਦਰ ਕਰਤ ਘੋਰ ਦਾਮਨੀ ਅਨੇਕ ਵਹੁ ਕਰਿਓ ਕਰਤ ਹੈ ਚੰਦਰਮਾ ਤ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਵੇਦ ਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੇ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤੇ ਵੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਧਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਵਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਘਨੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਾ ਨੇ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਾ ਨੇ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਬ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰਦ ਰੁਜੋਧਨ ਸੇ ਮਾਨਧਾਰੀ ਓਗ ਭੋਗ ਭੂਮੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਬੱਡ ਵੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਾਹ ਭਯੋ ਮੱਲ ਜੋ ਪਿਕਾਡਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡੰਗ ਅਥ ਤੀਸ ਕਹੋ ਕਾਹਾਂ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹਰਾਯੋ ਆਦਿ ਇਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਗੋਚਰਿਆ ਫਲ ਭੂਲ ਕੋ ਪਛਈਆ ਸਦਾ ਬਨ ਕੋ ਬ੍ਰਮਈਆ ਔਰ ਦੂਸਰੋ ਨਬੋਕ ਸਾਉ ਕਾਹਾਂ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੁੱਛ ਲੀ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਿੱਡ ਪਰ ਲੋਕ ਸਾਉ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜ ਲੀਨ ਭਾਵਨਾ ਯਕੀਨ ਦੀਨ ਕਸ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋ ਕੀਆ ਬੈਰਾਗੀ ਬਨ ਕਪ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਦਾਰੀ ਹੋਇ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਗੀਦਰ ਪੁਕਾਰ ਪਰ ਸੀਤ ਕਾਲ ਗੁੰਚਰ ਉਗਾਦਹਾ ਅਨੇਕ ਦਾ ਪੁਕਾਰ ਹੀ ਕਾਹਾ ਭਯੋ ਜਪ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾ ਕੁਟਾਰਨ ਸੋ ਮਾਰ ਹੀ ਕਾਹਾ ਭਯੋ ਫਾਂਸੀ ਡਾਰ ਬੂਡਿਓ ਜੜ ਗੰਗ ਦਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਿਪਾਈਏ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਤਨਾ ਸਦੇਵ ਤੁਹੀਂ ਤੁਹੀਂ ਉਚਰਤ ਹੈ
नभ के उड़त जो पिनारायण पाइयत अनल आकाश पंछी डोलबो करत है आग में जरत गत रानकी परत कर पताल के पास के उपज

ਅੰਗਾਹੂ ਦੇਹ ਦੁਖੰਗਾ ਹੂੰ ਔਖਦੀ ਰੋਕ ਕੇ ਸੁਖ ਸੁਖੰਗਾ ਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਛ ਗੰਧਰਵ ਕਿੰਨਰ ਕਹਾਨੀ ਕਹੂੰ ਰਾਜਸੀ ਸਾਧ ਕੀ ਤਾਮਸੀ ਹੂੰ ਕਹੂੰ ਯੋਗ ਵਿਦਿਆ ਤਰੇ ਤਾਪਸੀ ਹੂੰ ਕਹੂੰ ਰੋਗ ਰਹਿਤਾ ਕਹੂੰ ਯੋਗ ਯੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵਿਹੂੰ ਕਹੂੰ ਜਛ ਵਿਦਿਆ ਧਰੇ ਮਾਨ ਵਿਹੂੰ ਕਹੂੰ ਰਾਜਸੀ ਹੂੰ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਭ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰ ਕਹੂੰ ਬਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਜਤਰੰ ਸਰੂਪੰ ਕਹੂੰ ਪਰਮ ਪੁਰਾਨ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੀ ਗੀਤ ਗਾਵੈ ਕਹੂੰ ਸ਼ੁੱਧ ਸਿਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਯੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ

ਕਾਲ ਦੀਨ ਬੰਧ ਬ੍ਰਾਬੀਨ ਸ੍ਰੀਪਤ ਸਰਬ ਕੋ ਕਰਤਾਰ ਵਰਨ ਚਿਹਨਾ ਚੱਕਰ ਜਾ ਕੋ ਚੱਕਰ ਚਿਹਨਾ ਕਾਰ ਜਾਤ ਪਾਤ ਨਾ ਗੋਤ੍ਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਬਰਨ ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਧ ਅੰਤ ਅਨਾਥ ਸ੍ਰੀਪਤ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸੁਭਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵਾ ਖੰਡ ਭੂਮ ਕਾਜਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜਿਤੇ ਜਾਨੀਏ ਸਭ ਚਾਰ ਆਦਿ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ।

ਤਾ ਤੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪੁਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦ੍ਵੈ ਕੈ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਅਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੁਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਤਲ ਪ੍ਰਭਾਵ ਸਰਬਤ੍ਰ ਸਾਥ ਜੇ ਜਾਤ ਪਾਤ ਨਹੀਂ ਭੇਦ ਭਰਮ ਜੇ ਰੰਗ ਰੂਪ ਨਹੀਂ ਏਕ ਧਰਮ ਜੇ ਸਤਰੁ ਮਿੱਤਰ ਦੋ ਏਕ ਸਾਰ ਅਛੈ ਸਰੂਪ ਅਵਚਲ ਪਾਰ ਜਾਨੀ ਨ ਜਾਏ ਜੇ ਰੂਪ ਰੇਖ ਕਹਿ ਬਾਸ ਦਾਸ ਕਹਿ ਕੌਣ ਫੇਕ ਕਹਿ ਨਾਮ ਦਾਸ ਹੈ ਕਵਨ ਜਾਤ ਜੇ ਸਤਰੁ ਮਿੱਤਰ ਨਹਿ ਪੁੱਤਰ ਬਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹਿ ਰੰਗ ਰੂਪ ਜੇ ਖੇਦ ਭੇਦ ਨਹਿ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਦੰਗ ਬਿਰਹਤ ਸਿੱਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜੇ ਰੂਪ ਰੇਖ ਨਹਿ ਰੰਗ ਰਾਗ ਅੰਛਿਜ ਤੇਜ ਅਨਭਿਜਦਾਗ ਜਲ ਥਲ ਮਹੀਪ ਬੰਧਨ ਤੁਰੰਤ ਜਿਹ ਨੇਤ ਨੇਤ ਨਿਸਿਧਨ ਉਚਰੰਤ ਪਾਯੋ ਨ ਜਾਏ ਜਹ ਪੈਰ ਪਾਰ ਦੀਨਾਨ ਦੁਖ ਤਹਿ ਤਾ ਉਤਾਰ ਕਈ ਕੋਟ ਇੰਦ੍ਰ ਜਹ ਪਾਨ ਹਾਰ ਕਈ ਕੋਟ ਰੁਦ੍ਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨਿਸਿਧਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਮਾਰਗ ਨੀਮਨ ਗਾਰੇ ਪਛ ਪਸੂ ਨਗ ਨਾਗ ਨਰਾਦਿਵ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਗਤ ਹੈ ਜਲ ਮੈਂ ਥਲ ਮੈਂ ਬਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੁਖਨ ਦੇਖਤ ਹੈ ਪਰਦੇਤ ਨਹਾਰੈ ਦਾਹਤ ਹੈ ਦੁਖ ਦੁਖਨ ਕਾ ਦਲ ਦੂਜਨ ਕੇ ਬਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਦ ਬੇਦ ਕਦੇਵ ਬੇਦੂਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਗ ਰੋਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅੰਗਮੇਵ ਨ ਭੇਵ ਲਖਿਓ ਬ੍ਰਹਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਧਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਧ ਦਵੇਖ ਸੋ ਭੂਤ ਭਵਿਖ ਭਵਾਨ ਅਭੈ ਅੰਤ ਭੀਨ ਅਨਾਤਮ ਆਬਾਧਾ ਗਾ ਦੁਖ ਅਛਿਦਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਹੈ ਦੀਨ ਦਿਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ਦੇਹ ਵਿਹੀਨ ਸਨੇਹ ਸਬੋਧਨ ਨੇਹ ਬਿਰਖਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲੈ ਹੈ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵੋ ਬਾਂਧ ਬਚਾਵੇ ਸਤਰੁ ਅਨੇਕ ਚਲਾਵਤ ਗਾਵਤ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸੰਭੂਹਨ ਬੇਟਨ ਪਾਵੈ ਔਰ ਕੀ ਬਾਤ ਕਹਾ ਕਹਿ ਤੂੰ ਸੋ ਸੋ ਭੇਟ ਹੀ ਕੇ ਬਟ ਬੀਚ ਬਚਾਵੈ ਜਛ ਭੁਜੰਗ ਸੋ ਦਾਨਵ ਦੇਵ ਭੇਵ ਤੁਮੈ ਸਭ ਹੀ ਕਰ ਦਿਆਵੈ ਭੂਮਾ ਕਾਸ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰਨਿਆਵੈ ਪਾਇ ਸਕੇ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨੇਤ ਬੇਦ ਬਤਾਵੈ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੂ ਮਿਲ ਗਾਯੋ ਬੇਦ ਕਤੇਵ ਨ ਬੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਇ ਸਕੇ ਨਹੀਂ ਪਾਰ ਉਮਾਵਤ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੂ ਅਮਿ ਤੂਜ ਸਭੈ ਜਗ ਛਾਯੋ ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਬਜਹਾਰੇ ਬੇਦ ਨ ਪਾਇ ਸਕੇ ਉਹ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ ਆਦ ਅਨਾਤ ਅਗਾਦ ਬੇਗਦ ਵੈਖ ਜਪਿਓ ਤਿਨਹਿ ਕੁਲ ਤਾਰੇ ਤੀਰਥ ਕੋਟ ਕੀ ਏ ਸਨਾਨ ਦੀਏ ਬਹੁਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਭੇਸਤ ਬੋਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਵੋ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ

Ah,

युगल चरणमंगल श्रीनाथ कृपा पंकज

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਜੁਗ ਜੁਗ ਅਟਲ, ਸ਼ਤਰ ਤਖਤ ਕੇ ਮਾਲਕ, ਭਗਵਾਨ ਭਗਵਾਨ ਸ਼੍ਰੀ ਪੀਰ ਮੀਰਾਂ ਮੀਰ, ਸ਼ਬਦ ਗੁਰੂ ਰੰਗ ਮੀਰਾ, ਸ਼ਬਦ ਜੀ ਦਾ ਰੰਗ ਮੀਰਾ, ਸ਼ਬਦ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਜਗਤ ਗੁਰੂ ਸਤਿਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਗੁਰੂ ਮਹਾਰਾਜ ਜੀ ਦੇ ਸਾਹਿਬ ਮਹਾਨ ਪਾਵਨ ਪਵਿੱਤਰ ਮੁਕਾਮਸ ਹਜੂਰ ਸਾਹਿਬ ਕਮਾਲ ਸਰਬੰਸ ਕਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਪਿਆਰੀ ਖਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ, ਜੀ ਨੇ ਬੜੀ ਕਿਰਪਾ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੀ ਰੀਤੀ ਮਰਿਆਦਾ, ਗੁਰੂ ਘਰ ਦੀ ਰੀਤੀ ਮਰਿਆਦਾ ਜਗਤ ਗੁਰੂ ਬਾਬਾ ਸਾਹਿਬ ਜੀ ਐਸੇ ਸਤਿਗੁਰਾਂ ਦਾ ਮਹਾਨ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦੇ ਕੌਤਕ ਗੁਰੂ ਸਾਹਿਬ ਜੀ ਦੇ ਸਾਹਿਬ ਜੀ ਦੇ ਕੀਤੇ ਹੋਏ ਨਾਨਕ ਦੇ ਵਿੱਚ ਪਿਛਲੇ ਦਿਨ ਜਾਣਿਆ ਅੰਤਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਇਹੀ ਕਾਰਨ ਜੀ ਸੰਸਾਰ ਜਿੰਨੇ ਵੀ ਜੀਵ ਸਨ, ਜਿੰਨੇ ਵੀ ਇਹਨਾਂ ਨੂੰ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦਾ ਸੱਚੇ ਪਰਮੇਸ਼ਰ ਮਾਰਗ ਨਹੀਂ ਸੀ ਪਤਾ, ਮਾਰਗ ਨਹੀਂ ਸੀ। ਪਹਿਲੇ ਕਈ ਅਵਤਾਰ ਰਹਿਬਰ ਪੀਰ ਆਏ, ਅਵਤਾਰ ਰਹਿਬਰ ਪੀਰ ਆਏ, ਉਹਨਾਂ ਦੇ ਆਉਣ ਬਾਅਦ ਵੀ ਇਹ ਸੰਸਾਰ ਜਿਹੜਾ ਹੈ

ਜਬਰਨ ਤੱਕੇ ਨਾਲ ਜਨੂਰਾ ਨਹੀਂ ਸਕਦਾ ਤੱਕੇ ਨਾਲ ਦੇ ਸਾਰੀ ਸੰਗਤੀ ਤੱਕੇ ਨਾਲ ਜਬਰਨ ਕੋਈ ਲਾਭ ਨਹੀਂ ਕਿਸੇ ਨਾਲ ਜਬਰਨ ਕੋਈ ਲਾਭ ਨਹੀਂ ਲਾਭ ਚੱਲਦੀ ਹੈ ਸਾਧ ਸੰਗਤ ਜੀ ਜਬਰਨ ਦੀ ਚੱਲਦੀ ਹੈ ਜੋਰ ਦੀ ਜਬਰਨ ਜਿਹੜੇ ਜੋਰ ਨਾਲ ਜੋਰ ਨਾਲ ਹੀ ਜਿਹੜੇ ਕੰਮ ਜੋਰ ਨਾਲ ਮਹਾਰਾਜ ਜੀ ਨਾਲ ਕਿਉਂ ਨਹੀਂ ਅਸੀਂ ਬਰਬਾਦ ਮਹਾਰਾਜ ਜੀ ਨੇ ਕਿਉਂ ਨਹੀਂ ਅਸੋ ਐਸਾ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਸਾਹਿਬ ਸਾਰੇ ਸੰਗਤ ਜੀ ਗੁਰੂ ਨਾਨਕ ਜੀ ਸਾਰੇ ਸੰਗਤ ਜਿਨੇ ਨਹੀਂ ਪਾਇਆ ਪਰ ਉਹਦੀ ਰਾਖੀ ਦੇ ਲਈ ਨਹੀਂ ਸਾਇਆ ਉਹਦੀ ਰਾਖੀ ਲੱਗ ਜੰਜੂਰਾ ਖਾ ਪਰ ਸਤਿ ਸ਼੍ਰੀ ਅਕਾਲ।

0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਾਇਕ ਦੇ ਸਾਰ ਦਿਆਲ ਜੀ ਨਾਮ ਦੇ ਨਾਲ ਬੈਠੇ ਦਿਆਲ ਜੀ ਨੂੰ ਜਿੰਨੇ ਵੀ ਸਾਧ ਸੰਗਤ ਜੀ ਸ਼੍ਰੀ ਕ੍ਰਿਸ਼ਨ ਲੋਕ ਸਾਧ ਸੰਗਤ ਜੀ ਜਿਲ੍ਹੇ ਦੇ ਲੋਕ ਸੰਤ ਬ੍ਰਾਹਮਣ ਜੀ ਸਿੱਧੇ ਉਹਨਾਂ ਨੂੰ ਕਿਹਾ ਬ੍ਰਾਹਮਣ ਸਾਧ ਤੁਸੀਂ ਕਹਿੰਦੇ ਹੋ ਕਿ ਆ ਮੈਂ ਪੌਣਾ ਕਰਾਂਦੇ ਹੋ ਜੀ ਮੈਂ ਪੌਣਾ ਕਰਾਂ ਚੌਕੜ ਮੂਲ ਅਣਾਇਆ ਚਾਰ ਕੌਟੀਆਂ ਦਾ ਅਣਾਇਆ ਚਾਰ ਕੌਟੀਆਂ ਮੁੱਲ ਲਿਆ ਕਰਕੇ ਜਾਇ ਚੌਕੀ ਮੁੱਲ ਲਿਆ ਕਰਕੇ ਬੈ ਚੌਕਾ ਜਾ ਬਣਾ ਕਰਕੇ ਥੱਲੇ ਚੌਕਾ ਕੋਚਾ ਬਣਾ ਕੇ ਗੋਏ ਦਾ ਲੋਕੀ ਰੱਖ ਕਰਕੇ ਗੋਏ ਦਾ ਚੌਕੇ ਉੱਪਰ ਤੁਸੀਂ ਉਹਦੇ ਤੇ ਬਹਾ ਕਰਕੇ ਉੱਪਰ ਤੁਸੀਂ ਉਹਦੇ ਮੰਦਰ ਪੜ ਕੇ ਜਿਵੇਂ ਉਹ ਪਾਉਂਦੇ ਹੋ ਮੁੱਲ ਪੜ ਕੇ ਇਹ ਤਾਂ ਤੁਸੀਂ ਬਜ਼ਾਰ ਮੁੱਲ ਲੈ ਕਰਕੇ ਆਉਂਦੇ ਹੋ ਜਵਾਕ ਨੂੰ ਗੁਰੂ ਬ੍ਰਾਹਮਣ ਕਿਹਾ ਜਾਂਦਾ ਮੁਕਤ ਥੋੜੀ ਹੋਣਾ ਅੱਛੇ ਗੁਰੂ ਨਾਲ ਉਹਨੇ ਮੰਦੜੇ ਦੇ ਬਣਾ ਜਿਨੀ ਉਹ ਪਾ ਕਰਕੇ ਉਹਨੇ ਮੰਤਰ ਦਿੱਤਾ ਜਿਨੀ ਪਾਉਦਾ ਇਹ ਮਤਲਬ ਸਮਾਂ ਜਦੋਂ ਆ ਗਿਆ ਅੰਤਿਮ ਮਤਲਬ ਸਮਾਂ ਕੀ ਹਵਾਲ ਹੋ ਰਿਹਾ ਸੋ ਨੂੰ ਪਤਾ ਉਹ ਕਿੱਧਰ ਗਿਆ ਕਿਸ ਨਾਲੇ ਜੋ ਉਹਨੇ ਸਿੱਖਿਆ ਦਿੱਤੀ ਉਹ ਆਪ ਉਹਨੇ ਇਸ ਕੀ ਨਿਆਤ ਬਣਾਈ ਇਹ ਵੀ ਨਹੀਂ ਪਤਾ ਬਣਾਈ ਕਿੰਨੀ ਹੈ ਤੁਸੀਂ ਕਹਿੰਦੇ ਉਹਦੇ ਕੋਲ ਮੰਤਰ ਲੈ ਕੇ ਉਹ ਗੁਰੂ ਜੀ ਕਹਿੰਦੇ ਉਹ ਜਿਨੀ ਮੰਤਰ ਲੈ ਕੇ ਉਹਨੇ ਸੁਣ ਬਣਾ ਸਿੰਘ ਗੁਰੂ ਬਣਾਉਣਾ ਕਹਿੰਦੇ ਨਾ ਤਾਂ ਕਿਸ ਨੂੰ ਜੋੜਾ ਰਿਹਾ ਜਿਨੀ ਉਹ ਪਾਉਣਾ ਉਹ ਮੁੜਾ ਉਹ ਜਿਹੜਾ ਪਿਆ ਨਾ ਜਿਹਦੇ ਨੂੰ ਮਰਿਆ ਗਿਆ ਵੇ ਅੱਗਾ ਗਿਆ ਉਹ ਵੀ ਖੰਡੀ ਆ ਗਿਆ ਮਹਾਰਾਜ ਜੀ ਕਹਿਣ ਲੱਗੇ ਪੰਡਤ ਹਰਦਿਆਲ ਜੀ ਤੇ ਉਹਨਾਂ ਦੇ ਜਿਹਨੇ ਸੰਤ ਸੀ ਸਿਆਣ ਉਹਨਾਂ ਨੇ ਉਹਨਾਂ ਦੇ ਜਿਹਨੇ ਅਸਬਿਲ ਸਕੋਰ ਦੇ ਜਨਾਂ ਨੇ ਜਿਹਨੇ ਉਹ ਅਸ ਜੇ ਕਰਕੇ ਦੇ ਜਿਹਨੇ ਕੋਈ ਸੱਚਾ ਜੇ ਕਰ ਹੈ ਤੁਹਾਡੇ ਸ਼ੋਰ ਨੂੰ ਸਿਰਦਾ ਦੇ ਨਹੀਂ ਉਹ ਦੇਣਾ ਕਰੋ ਪਰ ਤੁਸੀਂ ਕੀ ਕਰਦੇ ਜੇ ਤੁਸੀਂ ਜਿਹੜਾ ਜਿਹਨੇ ਕਹਿੰਦੇ ਜੇ ਚੌਕੜ ਜਿਹੜਾ ਕਰਦੇ ਮੋਲ ਲੈ ਲੈਣਾ ਚੌਕੜ ਨੂੰ ਬਿਕਸੀ ਪੰਜਾਰੋਂ ਲੈ ਲੈ ਕੇ ਚਾਰੋਂ ਕੋੜੀਆਂ ਦਾ ਦਾਰੋ ਮੋਲ ਬਿਕਸੀ ਮੋਲ ਲੈ ਕੋੜੀਆਂ ਸਾਨੂੰ ਦਿੰਦੇ ਸਾਨੂੰ ਦਿੰਦੇ ਉਹ ਤਾਂ ਸੰਸਾਰ ਵਿੱਚ ਹੀ ਜਿਹੜਾ ਹੈ ਸੜ ਜਾਣਾ ਹੈ ਅਗਨ ਸਾਹ ਸੜ ਜਾਣਾ ਜਿਹਦੇ ਨਾਲ ਬੰਦੇ ਨੂੰ ਸਾਧ ਸੰਗਤ ਜੀ ਇਹਦੇ ਨਾਲ ਬੰਦੇ ਨੂੰ ਚਿਤਾ ਤੇ ਰੱਖ ਕੇ ਕਿ ਚਿਤਾ ਤੇ ਜਿਹਦੇ ਨਾਲ ਕੇ ਨਾਲ ਉਹਨੂੰ ਜਿਹੜਾ ਹੈ ਸਾੜਿਆ ਜਾਂ ਨਾਲ ਉਹਨੂੰ ਜਿਹੜਾ ਹੈ ਜਿਹਦੇ ਨਾਲ ਸਾਧ ਸੰਗਤ ਜੀ ਕੰਡਾ ਲਾਇਆ ਜਾਣਾ ਸਾਧ ਅਸੀ ਭੇੜੀ ਚ ਪੀਤਾ ਜਾਣਾ ਅਗ ਦੀ ਪਾ ਉਹਦੇ ਨਾਲ ਸ਼ੀਰ ਨੇ ਸੜ ਜਾਣਾ ਉਹ ਨਹੀਂ ਉਹਨੇ ਵੀ ਸ਼ੀਰ ਨੇ ਸੜ ਜਾਣਾ ਕਹਿੰਦੇ ਉਹ ਤੁਹਾਡਾ ਚਾਰ ਕੌੜੀਆਂ ਦਾ ਕਹਿੰਦੇ ਉਹ ਸਿੱਟਾ ਦਾ ਨਹੀਂ ਹੈ ਕੰਦਾ ਸੋਨੇ ਤਾਂ ਇੱਥੇ ਹੀ ਸੜ ਜਾਣਾ ਹੈ ਉਹ ਜਿਹੜਾ ਸਾਡੇ ਭਾਈ ਉਹ ਕਾਤੋ ਨਾ ਹੋਏ ਉਸ ਕਾਤੋ ਨੂੰ ਅਪਣਾਉਣ ਤੱਕ ਲਈਏ ਜਿਹੜਾ ਸਾਨੂੰ ਅੱਗੇ ਕੰਮ ਨਹੀਂ ਦੇ ਸਕਦਾ ਸੀ ਉਹ ਕੰਮ ਨਹੀਂ ਕਰਨੀ ਦੇ ਸਕਦਾ ਸੀ ਉਹ ਕੰਮ ਨਹੀਂ ਕਰ ਸਾਧ ਸੰਗਤ ਜੀ ਵੇਖੋ ਮਹਾਰਾਜ ਜੀ ਨੇ ਕਿਰਪਾਨ ਮਹਾਰਾਜ ਜੀ ਨੇ ਕਿਰਪਾਨ ਦਿੱਤੀ ਤੇ ਪਹਿਲੇ ਲੋਕੀ ਜਣੇਊ ਪਾਉਂਦੇ ਸਨ ਤੇ ਪਹਿਲੇ ਲੋਕੀ ਜਣੇਊ ਪਾਉਂਦੇ ਸਨ ਕਿਰਪਾਨ ਤਾਂ ਕਿਸੇ ਕੰਮ ਦੀ ਆਣ ਤਾਂ ਕਿਸੇ ਨੇ ਬਹੁਤ ਕੰਮ ਦੀ ਆਈ ਤੇ ਆਈ ਕਿਸੇ ਨੇ ਬਹੁਤ ਕੁਝ ਮਹਾਰਾਜ ਜੀ ਨੇ ਕਿਹਾ ਹੈ ਹਮਾਰੇ ਕੀ ਲਿਆ ਹੈ ਹਮਾਰੇ ਚੀਜ਼ ਰੋਹੀ ਸਹਤੀ ਹੈ ਹਮਾਰੇ ਸਰੋਹੀ ਸਹਤੀ ਹੈ ਹਮਾਰੇ ਜਿਹਦੇ ਨਾਲ ਅਸੀਂ ਕਿਰਪਾਨ ਪਾ ਲਈ ਜਿਹਦੇ ਨਾਲ ਅਸੀਂ ਕਿਰਪਾਨ ਸਾਡੀ ਜੋ ਕਿਰਪਾਨ ਸਭ ਤੋਂ ਪਹਿਲੇ ਸਾਡੀ ਰਾਖੀ ਕਰਦੀ ਸਭ ਤੋਂ ਪਹਿਲੇ ਸਾਡੀ ਰਾਖੀ ਤੇ ਦੂਜਾ ਜਦੋਂ ਅਸੀਂ ਕਿਰਪਾਨ ਜੇ ਕਰੇ ਦੂਜਾ ਜਦੋਂ ਅਸੀਂ ਦੂਜੇ ਵੀ ਜੇਕਰ ਕਿਰਪਾਨ ਕੋ ਸਾਡੇ ਤੋਂ ਪੁੱਛਦੇ ਨੇ ਕਰਦੇ ਨੇ ਉਹ ਸਾਡੇ ਤੋਂ ਪੁੱਛਦੇ ਸੋ ਇਵੇਂ ਕਰਦੇ ਨੇ ਪਾਉਣ ਪਾਣੀ ਇਹਦਾ ਨੇ ਉਸੇ ਪਾਉਣ ਪਾਣੀ ਤੇ ਕੰਸਾ ਮਤ ਜਿਹੜਾ ਹੈ ਖਤਾ ਸੀ ਉਹ ਬਹੁਤ ਸੋਚ ਵਿਚਾਰ ਕਰਕੇ ਸਾਨੂੰ ਦਿੱਤਾ ਬਹੁਤ ਸੋਚ ਵਿਚਾਰ ਅਸੀਂ ਤੁਲਨਾ ਨਹੀਂ ਕਰ ਸਕਦੇ ਮਹਾਰਾਜ ਨੇ ਕਿਹਾ ਤੁਸੀਂ ਵੀ ਕਾਰਨ ਤੁਸੀਂ ਵੀ ਕਾਰਨ ਦੱਸੋ ਪਰ ਕਾਰਨ ਕੀ ਹੈ ਚਾਰ ਕਾਰਨ ਆ ਗਏ ਦਾ ਕਾਰਨ ਕੀ ਹੈ ਮੇਰਾ ਸੰਸਾਰ ਦੇ ਵਿੱਚ ਕੋਈ ਕਾਰਨ ਨਹੀਂ ਹੈ ਸੰਸਾਰ ਕੋਈ ਕਾਰਨ ਨਹੀਂ ਹੈ ਫਿਰ ਮੈਂ ਕਾਤੋ ਪਾਈ ਹਿਰਦੇ ਵਿੱਚ ਕਾਤੋ ਜੇਕਰ ਤੁਸੀਂ ਪਾਉਣ ਕੋਈ ਕੰਮ ਨਹੀਂ ਸਵਾਰਨਾ ਫਿਰ ਮੈਂ ਕਿਉਂ ਇਹਨੂੰ ਪਾ ਕਰਕੇ ਜਦੋਂ ਕੋਈ ਜੰਮ ਦੇ ਦਵਾਰ ਤੇ ਜਾਂਦਾ ਹੈ ਜਦੋਂ ਕੋਈ ਦਾਨ ਦੇ ਦਵਾਰ ਤੇ ਪਰਮਾਤਮਾ ਜਾਂ ਜਮੀਨ ਉਦੋਂ ਉਹਦੇ ਨਾਲ ਨਹੀਂ ਜਾਂਦਾ ਉੱਥੇ ਇੱਕ ਸੱਚੇ ਨਾਮ ਨੇ ਤੇਰਾ ਉੱਥੇ ਇੱਕ ਸੱਚੇ ਨਾਮ ਨੇ ਤੇਰਾ ਸੂਤਾ ਬਾਕੀ ਤਾਂ ਸਭ ਟੁੱਟ ਜਾਂਦਾ ਬਾਕੀ ਉੱਥੇ ਕੁਛ ਨਹੀਂ ਰਹਿਣਾ ਉੱਥੇ ਕੋਈ ਨਾਮ ਜਿਹੜਾ ਸਾਡਾ ਲੋਕ ਦੇ ਵਿੱਚ ਜਿਹੜਾ ਸਾਡਾ ਸਾਰਾ ਲੋਕ ਕਰ ਸਕਦਾ ਮਹਾਰਾਜ ਜੀ ਕਹਿੰਦੇ ਸਾਡਾ ਨਾਮ ਸਾਡਾ ਵਾਜੀ ਪ੍ਰਾਨ ਹੋਣਾ ਵਾਜੀ ਇੱਕੋ ਸਹਾਰੀ ਭਾਈ ਰਾਮ ਹੈ ਸਹਾਰੀ ਹੀ ਹੈ ਰਾਮ ਹੈ ਦੁਨੀਆ ਦੇ ਜੀਆਂ ਦੇ ਵੀ ਸਾਥ ਨਹੀਂ ਦੇਣਾ ਦੁਨੀਆ ਦੇ ਆਪਾਂ ਗੱਲ ਵੀ ਸੀਣਾ ਨਹੀਂ ਦੇਣਾ ਇਹਦੇ ਮਹਾਰਾਜ ਜੀ ਨੇ ਪੰਡਿਤ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਸਾਹਿਬ ਜੀ ਸੀ ਜੋ ਕਿ ਕਰਤਾ ਪੁਰਖ ਦਾ ਸੱਚਾ ਜਾਨ ਨਤਾ ਉਹ ਨਾਮ ਲੈਣਾ ਕਰੋ ਨਾਮ ਲੈਣਾ ਕਰੋ ਜਿਸ ਨੂੰ ਜਪਣ ਦੇ ਨਾਲ ਸੰਸਾਰ ਵਿੱਚੋਂ ਨਿਸਤਾਰਾ ਹੋ ਜਾਣਾ ਨਿਸਤਾਰਾ ਹੋ ਸਾਰਾ ਸੰਗ ਜੀ ਜਪਣ ਦੇ ਨਾਲ ਸੰਗ ਜੀ ਜਨੂੰ ਜਮਣ ਦੇ ਨਾਲ ਦੇਣਾ ਤੁਹਾਨੂੰ ਜਿਹਨੂੰ ਜਾਣੀ ਜਪਣ ਦੇ ਨਾਲ ਜਿਹਨੂੰ ਮੌਤ ਨੇ ਮੌਤ ਨਹੀਂ ਲਾਣਾ ਤੁਹਾਨੂੰ ਮੌਤ ਜਿਸ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ ਨਾਮ ਨੂੰ ਜਪਣ ਦੇ ਦਿਨ ਰਾਤ ਸਿਮਰੋ ਭਾਈ ਨਿਸ਼ਚ ਦਿਨ ਰਾਤ ਸਿਮਰੋ ਭਾਈ ਨਿਸ਼ਚ ਦਿਨੇ ਮੁੜ ਕੇ ਨਹੀਂ ਆਉਣੇ ਰੱਖੋ ਸਾਰੇ ਗੁਰੂ ਜੀ ਦੀਆਂ ਗੱਲਾਂ ਸੁਣੋ ਸਾਰੇ ਗੁਰੂ ਜੀ ਦੀਆਂ ਗੱਲਾਂ ਸੁਣੋ ਸੁਣ ਕੇ ਕਦੇ ਬੱਚੇ ਕੋਲੋਂ ਇੰਨਾ ਗਿਆਨ ਸੁਣਿਆ ਇਹ ਬੱਚੇ ਕੋਲੋਂ ਉਹ ਤਾਂ ਪੰਡਤ ਆਪਣੇ ਆਪ ਨੂੰ ਵਿਦਵਾਨ ਸਮਝਦੇ ਤੇ ਕੋਲੋਂ ਦੇ ਵੱਡੇ ਵਿਦਵਾਨ ਸੇ ਮਹਾਰਾਜ ਦੇ ਚਰਚੇ ਦੇ ਤਾਰੇ ਸਾਰੇ ਨੇ ਮਹਾਰਾਜ ਦੇ ਬ੍ਰਹਮਾਨੰਦ ਦੇ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇ ਗੱਲਾਂ ਸੁਣਨ ਲਈ ਬੱਚੋ ਸੁਣ ਕੇ ਗੱਲਾਂ ਸੁਣੋ ਕਿਸ ਕਿਵੇਂ ਹੁੰਦੇ ਹਨ ਉਹ ਸਮੇਂ ਹੁੰਦੇ ਹਨ ਕੋਈ ਸਮਰਾਥ ਨਹੀਂ ਜਿਹੜਾ ਗੁਰੂ ਜੀ ਦੇ ਸਮਰਾਥ ਨਿਕਲੀ ਜਿਹੜਾ ਗੁਰੂ ਦੇ ਵਿੱਚ ਜਾ ਕੇ ਸਾਰੇ ਜਾਣਦੇ ਨੇ ਗੁਰੂ ਸਾਹਿਬ ਸੱਚੀਆਂ ਗੱਲਾਂ ਵੀ ਬੋਲ ਵਿਅਰਥ ਨਹੀਂ ਹੈ ਬੋਲ ਨਹੀਂ ਹੈ ਬੜਾ ਕੀਮਤੀ ਬੋਲ ਉਹ ਵੀ ਜਾਣਦੇ ਨੇ ਜਿੰਨੇ ਬੈਠੇ ਸਨ ਉਹ ਵੀ ਜਾਣਦੇ ਨੇ ਜਿੰਨੇ ਬੈਠੇ ਮਹਾਰਾਜ ਜੀ ਸੱਚ ਬੋਲ ਰਹੇ ਮਹਾਰਾਜ ਜੀ ਸੱਚ ਬੋਲ ਰਹੇ ਹਨ ਜਿੰਨੇ ਵੀ ਹੁਣ ਪੰਡਿਤ ਚੁੱਪ ਹੋ ਗਏ ਜਿੰਨੇ ਵੀ ਹੁਣ ਸਾਰੇ ਚੁੱਪ ਮਹਾਰਾਜ ਦੇ ਚੁੱਪ ਕਰਾਤਾ ਸਾਰਿਆਂ ਨੇ ਚੁੱਪ ਜਵਾਬ ਦੇ ਦੇ ਕੇ ਸਾਰਿਆਂ ਨੂੰ ਹੁਣ ਸਾਧਸੰਗ ਦੇ ਅੱਗੇ ਦੂਜੇ ਉੱਠਣ ਸਾਧਸੰਗ ਦੀ ਉਹ ਕੌਣ ਕਾਲੂ ਜੀ ਦੇ ਗਿਆ ਸੀ ਉਹ ਕੌਣ ਸ਼ਕਤੀਆਂ ਦੀ ਬਾਰੀਆ ਸੀ ਬਹੁਤ ਬੜੀ ਬੁੱਧੀ ਜਿਹੜੀ ਹੈ ਬੜੀ ਪ੍ਰਬਲ ਫਿਰ ਵੀ ਇੱਕ ਬੇਨਤੀ ਹੈ ਹੁਣ ਸਾਡੇ ਪਿਤਾ ਜੀ ਨੇ ਨਾ ਬਾਬਾ ਕਾਲੂ ਜੀ ਨੇ ਬੜਾ ਖਰਾ ਜੀ ਨੇ ਨਾ ਬਾਬਾ ਕਾਲੂ ਜੀ ਨੇ ਬੜਾ ਸਾਧ ਸੰਗਤ ਜੀ ਜੇ ਆਪਾਂ ਇੱਕ ਦੇਖੋ ਸਾਧ ਸੰਗਤ ਜੀ ਦੀ ਗੱਲ ਭਾਈ ਨੇ ਨਾ ਤੇ ਬਾਬਾ ਕਾਲੂ ਜੀ ਵੇਖੋ ਤੇ ਬਾਬਾ ਸ਼ੁਰੂ ਤੋਂ ਇਤਿਹਾਸ ਨਾ ਮਹਾਰਾਜ ਦੇ ਸ਼ੁਰੂ ਤੋਂ ਇਤਿਹਾਸ ਨਾ ਮਹਾਰਾਜ ਦੇ ਅੱਗੇ ਵੀ ਮਹਾਰਾਜ ਨੇ ਅੱਗੇ ਨਾਲ ਸੱਚੇ ਸੌਦਾ ਕਰਨਾ ਮਹਾਰਾਜ ਨੇ ਅੱਗੇ ਨਾਲ ਬਹੁਤ ਅੱਗੇ ਮਹਾਰਾਜ ਨੇ ਔਰ ਕਈ ਕੌਤਕ ਕਰਨੇ ਮਹਾਰਾਜ ਨੇ ਜਦੋਂ ਸੁਲਤਾਨ ਕਰਨੇ ਹੁਣ ਇਵੇਂ ਮਹਾਰਾਜ ਸੁਲਤਾਨ ਕਰਨੇ ਪਰ ਇੱਕ ਕੌਤਕ ਕਰਨੇ ਮਹਾਰਾਜ ਨੇ ਕੌਤਕ ਕਰਨੇ ਸਭ ਤੋਂ ਜ਼ਿਆਦਾ ਤੇ ਸਭ ਤੋਂ ਜ਼ਿਆਦਾ ਨੂੰ ਇਹ ਸਾਰੀਆਂ ਗੱਲਾਂ ਲੈ ਕੇ ਕੌਤਕ ਨੂੰ ਦੇ ਸਾਰੀਆਂ ਗੱਲਾਂ ਇੱਕ ਉਹ ਬਾਬਾ ਬੁੱਧ ਜੀ ਨੂੰ ਜਵਾਕ ਹੋਣ ਜਵਾਕ ਨਹੀਂ ਪਿਤਾ ਜੀ ਪਿਓ ਨੂੰ ਜਿੱਥੇ ਸੱਚ ਕਹਿਣਾ ਹੋਵੇ ਨਾ ਹੋਵੇ ਉੱਥੇ ਮਹਾਰਾਜ ਜੀ ਅੱਗੇ ਮਹਾਰਾਜ ਜੀ ਅੱਗੇ ਮਹਾਰਾਜ ਜੀ ਆਪਣੀ ਗੱਲ ਕਰਕੇ ਰੱਖਦੇ ਨੇ ਪਰਮੇਸ਼ਰ ਪ੍ਰਸੰਨ ਕੀਤਾ ਪਰਮੇਸ਼ਰ ਹੋਵੇ ਜਿੰਨੇ ਵੀ ਪਰਮੇਸ਼ਰ ਨੇ ਕਹਿਤਾ ਸਾਨੂੰ ਕਰਕੇ ਨਹੀਂ ਪਾਓਗੇ ਤਾਂ ਤੇ ਲੋਕਾਂ ਨੂੰ ਇਸ ਨਾਲ ਕੁਝ ਤਿਆਰ ਕਰਨਾ ਜੇ ਤੁਸੀਂ ਨਹੀਂ ਪਾਓਗੇ ਤਿਆਰ ਕਰਨਾ ਤੇ ਸਭ ਕੁਝ ਵਿਅਰਥ ਚਲਾ ਜਾਏਗਾ ਤੇ ਸਭ ਕੁਝ ਵਿਅਰਥ ਚਲਾ ਜਾਏਗਾ ਜੋ ਤੁਹਾਡੇ ਪਿਤਾ ਨੇ ਭਾਈ ਸਮਾਜ ਨੂੰ ਇਕੱਠਾ ਕੀਤਾ ਸਾਰਿਆਂ ਨੂੰ ਇਕੱਠਾ ਕੀਤਾ ਹੈ ਸਾਰਿਆਂ ਨੂੰ ਇਕੱਠਾ ਕੀਤਾ ਹੈ ਦੂਰ ਦਰਾਡਿਆਂ ਤੋਂ ਚੱਲ ਕਰਕੇ ਪੰਡਿਤ ਲੋਕ ਦੇ ਜਵਾਲ ਖੱਤਰੀ ਦੀ ਸਾਲੇ ਤੁਹਾਡੇ ਕੋਲ ਚਾਰਜ ਕਰਕੇ ਆਏ ਹਨ ਕਰਕੇ ਆਏ ਹਨ ਇਸ ਲਈ ਸਾਡੀ ਇੱਕ ਬੇਨਤੀ ਹੈ ਹੁਣ ਸਾਡੀ ਜਿਹੜੇ ਆਪਣੇ ਕੁਲ ਦੀ ਚਾਲ ਵਿੱਚ ਨਹੀਂ ਜਿਹੜੇ ਆਪਣੇ ਕੁਲ ਦੀ ਚਾਲ ਨੂੰ ਛੱਡ ਦਿੰਦੇ ਹਨ ਛੱਡ ਦਿੰਦੇ ਹਨ ਉਹਨਾਂ ਨੂੰ ਜਾਤ ਪਾਤ ਤੋਂ ਵੱਖਰਾ ਕੀਤਾ ਜਾਂਦਾ ਹੈ ਪਾਤ ਤੋਂ ਵੱਖਰਾ ਨੂੰ ਜਿਹੜਾ ਹੈ ਜਾਤ ਵਿੱਚ ਕੱਢ ਦਿੱਤਾ ਜਾਂਦਾ ਹੈ ਕੱਢ ਦਿੱਤਾ ਜਾਂਦਾ ਹੈ ਕਹਿੰਦੇ ਜਿੰਨੇ ਵੀ ਉਹਨਾਂ ਦੇ ਘਰ ਦੇ ਜਿਹੜੇ ਉਹ ਜਾਤ ਦੇ ਬਾਹਰ ਕੱਢ ਦਿੱਤਾ ਜਾਏਗਾ ਤੇ ਉਹਨਾਂ ਨੂੰ ਜਿਹੜਾ ਹੈ ਜਾਏਗਾ ਉਹ ਵਿਦਾਵਾ ਜਿਵੇਂ ਲਿਖਾ ਕੇ ਦੇ ਦਿੰਦੇ ਨੇ ਇਹ ਉਹਨਾਂ ਨੂੰ ਕੱਢਿਆ ਦਿੰਦਾ ਹੈ ਉਹਨਾਂ ਨੂੰ ਕੱਢਿਆ ਜਾਂਦਾ ਹੈ ਇਸ ਲਈ ਤੁਸੀਂ ਜਦੋਂ ਨੂੰ ਛੱਡ ਕਰਕੇ ਇਸ ਲਈ ਤੁਸੀਂ ਜਦੋਂ ਨੂੰ ਛੱਡ ਕਰੋ ਸਾਰਿਆਂ ਨੂੰ ਖੁਸ਼ੀ ਦੇਣਾ ਕਰੋ ਸਾਡੀ ਗੱਲ ਮੰਨਣਾ ਕਰੋ ਸਾਡੀ ਗੱਲ ਮੰਨਣਾ ਕਰੋ ਨਹੀਂ ਤਾਂ ਜਿੰਨਾਂ ਦੇ ਮਨ ਵਿੱਚ ਵਧੇ ਉਹ ਸਾਰਿਆਂ ਦੇ ਮਨ ਵਿੱਚ ਜਿੰਨਾਂ ਦਾ ਉਲਾਸ ਸਾਰੇ ਖੁਸ਼ੀ ਸੀ ਵਿੱਚ ਜਿੰਨਾਂ ਸਾਰੇ ਵਧੇ ਹੀ ਸੀ ਇੱਥੇ ਸੁਸ਼ੀ ਦੇ ਵੀ ਦਿਲ ਆਏ ਸਨ ਤੇ ਖੁਸ਼ੀਆਂ ਦੇਣ ਲਈ ਆਏ ਸਨ ਜਿੰਨੇ ਵੀ ਆਏ ਸਨ ਉਹਨਾਂ ਸਾਰਿਆਂ ਦੇ ਮਨਾਂ ਵਿੱਚੋਂ ਖੁਸ਼ੀ ਗੱਲ ਵਿੱਚ ਪਾਉਣਾ ਕਰੋ ਬਾਕੀ ਤੁਹਾਡੀ ਗੱਲ ਵਿੱਚ ਜੋ ਤੁਹਾਡੀ ਮਗਰ ਇੱਛਾ ਮੇਰੀ ਗੱਲ ਸੁਣਨ ਦੀ ਮੇਰੀ ਗੱਲ ਸੰਸਾਰ ਵਿੱਚ ਆ ਕਰਕੇ ਆਪਾਂ ਸਾਰੇ ਵਿੱਚ ਸਾਰੇ ਕਹਿੰਦੇ ਲੱਖ ਚੋਰੀਆਂ ਸੀ ਸਾਰੇ ਕਹਿੰਦੇ ਬਹੁਤ ਚੋਰੀਆਂ ਕਰਦੇ ਹੋ ਲੱਖ ਚੰਗੇ ਬੋਲਦਾ ਦਾ ਹੈ। ਮਹਾਰਾਜ ਜੀ ਨੇ ਕਿਹਾ ਸੀ ਆਪਾਂ ਸਾਰੇ ਪੜ੍ਹਦੇ ਹਾਂ ਜਪੀ ਸਾਹਿਬ ਦੀ ਵਿੱਚ ਜਦੋਂ ਇੱਕ ਵਾਰੀ ਪੜ੍ਹਦੇ ਪੜ੍ਹਦੇ ਇੱਕ ਵਾਰੀ ਤੇ ਰੁਕ ਕਰੇ ਪੜ੍ਹਦੇ ਇੱਕ ਵਾਰੀ ਨਿਗਾਹ ਮਾਰ ਕੇ ਧਿਆਨ ਨਾਲ ਵੇਖੀਏ ਕੀ ਮਹਾਰਾਜ ਜੀ ਨੇ ਵੇਖਿਆ ਮੌਕੇ ਫੁੱਲ ਨਾ ਬੋਲੀਏ ਮੌਕੇ ਬੋਲ ਸੁਣਾਉਣ ਦੀਏ ਜਿੱਤ ਸੁਣ ਕੀ ਸਾਡੇ ਬੋਲਣੇ ਆ ਸੀ ਸਰੀਰ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਹੱਡੀਆਂ ਰੱਖੀਆਂ ਇੱਕ ਇੱਕ ਬੋਟੀ ਜੀ ਉਂਗਲੀਆਂ ਬੋਟੀ ਜਿੰਨੇ ਵੀ ਉਂਗਲੀਆਂ ਸਾਡੇ ਉਂਗਲੀਆਂ ਬੋਟੀ ਜਿੰਨੇ ਵੀ ਉਂਗਲ ਤੁਸੀਂ ਦੇਖੋ ਉਂਗਲੀਆਂ ਦੇ ਵਿੱਚ ਲਚਕੀਲੀ ਹੈ ਉਹ ਸਾਰੇ ਪਾਸੇ ਵਿੱਚ ਲਚਕੀਲੀ ਹੈ ਜਿੱਦਾਂ ਜਿੱਦਾਂ ਉਹ ਜਿਹੜੀ ਲਚਕੀਲੀ ਹੈ ਉਹ ਥੋੜ੍ਹੀ ਜਿਹੀ ਮੋਟੀ ਹੁੰਦੀ ਗਈ ਹੈ ਉਹਦਾ ਲੁੱਡੀ ਮੋਟੀ ਨਾ ਘੱਟ ਗਈ ਹੈ ਉਹਦਾ ਲਚੀਲਾ ਇੱਕ ਵੀ ਇੱਕ ਜੈਬਾ ਹੈ ਜਿਸਦਾ ਬੰਦਾ ਸਭ ਤੋਂ ਜ਼ਿਆਦਾ ਵਾਪਰ ਕਰਦਾ ਉਹਦੇ ਵਿੱਚ ਪਰਮੇਸ਼ਰ ਨੇ ਹੱਡੀ ਦਿੱਤੀ ਪਰਮੇਸ਼ਰ ਇਹਦਾ ਕਾਰਨ ਦਿੱਤੀ ਸੀਗਾ ਇਹਦਾ ਕਾਰਨ ਇਹ ਜਿਹੜੀ ਸੀ ਜਹਾ ਦਿੱਤੀ ਹੈ ਨਾ ਇਹ ਜਿਹੜੀ ਤੈਨੂੰ ਮੁਲਾਦੀ ਹੈ ਤਾਂ ਦਿੱਤੀ ਹੈ ਤੈਨੂੰ ਮੁਲਾਦੀ ਹੈ ਤਾਂ ਸੁਭਾਅ ਜਿਹੜਾ ਹੈ ਉਹ ਕੀ ਕਿਹਦਾ ਸੁਭਾਅ ਹੈ ਸਾਖ ਉਹ ਹੱਡੀ ਨੂੰ ਕੱਟ ਨਹੀਂ ਰੱਖਣਾ ਹੱਡ ਵਾਂਗੂ ਸਾਖ ਨਹੀਂ ਰੱਖਣਾ ਪ੍ਰੇਮ ਇਸ ਦੇ ਨਾਲ ਨਹੀਂ ਕਹਿਣ ਵਾਲੇ ਬੋਲਣੇ ਚਾਹੀਦੇ ਦੇ ਨਾਲ ਪ੍ਰੇਮ ਦੇ ਲਈ ਦਿੱਤੀ ਸਹੀ ਸੋ ਮਾਸਾ ਜੀ ਕਹਿੰਦੇ ਬੰਦਾ ਤਾਂ ਕਹਿੰਦੇ ਕਿੰਨੇ ਲਾਲਾਂ ਕਹਿੰਦੇ ਬੰਦਾ ਤਾਂ ਕਹਿੰਦੇ ਕਿ ਚੋਰੀਆਂ ਕੱਢੀਆਂ ਪਤਾ ਨਹੀਂ ਕੀ ਕੁਛ ਚੋਰੀਆਂ ਆਪਾਂ ਕਰਦੇ ਆ ਵਿਚਾਰ ਠੀਕ ਹੈ ਨਹੀਂ ਕਰਦੇ ਤਾਂ ਬਹੁਤ ਚੰਗੀ ਗੱਲ ਠੀਕ ਹੈ ਨਹੀਂ ਕਰਦੇ ਜਿਹੜੇ ਕਰਦੇ ਨੇ ਭਾਈ ਮਹਾਰਾਜ ਜੀ ਕਹਿੰਦੇ ਇਹ ਸਾਰੀ ਉਮਰ ਲੰਘ ਜਾਂਦੀ ਹੈ ਇਹ ਸਾਰੀ ਉਮਰ ਲੰਘਦਾ ਹੈ ਇਹ ਸੋਚਦਾ ਰਹਿੰਦਾ ਹੈ ਜੀ ਹਾਂ ਰਾਤ ਦਿਨ ਸਜੀ ਨਾ ਜੀ ਨਾ ਮਨ ਸਾ ਕਰਕੇ ਜੀ ਕੀ ਸੋਚਦਾ ਹੁਣ ਬੰਦਾ ਕੋਈ ਸੋਇਆ ਸੋਚਦਾ ਹੁਣ ਬੰਦਾ ਕੋਈ ਸੁਗੀਆਂ ਪਹਿਨਾਈਆਂ ਲੱਕ ਠੱਗੀ ਵਪਾਰੀ ਜੇ ਕੋਈ ਬੁਰਾਣੀ ਮਾਰਨਾ ਕੋਈ ਵਪਾਰੀ ਜੇ ਕੋਈ ਬੁਰਾਣੀ ਮਾਰਨਾ ਆਪਾਂ ਗੱਲ ਕਰਿਆ ਗੁਰੂ ਜੀ ਨੇ ਉਦਾਹਰਣ ਦਿੱਤਾ ਆਪਾਂ ਗੱਲ ਕਰਿਆ ਗੁਰੂ ਜੀ ਕੀ ਕਰਦਾ ਜਦੋਂ ਉਹਨੇ ਸੋਣਾ ਨਾ ਉਹ ਕੀ ਕਰਦਾ ਜਦੋਂ ਉਹਨੇ ਸੋਚਣਾ ਨਾ ਕਿਵੇਂ ਕਿਵੇਂ ਠੱਗੀ ਮਾਰਨਾ ਕਿਵੇਂ ਜਿਹਦੇ ਦੁਕਾਨੇ ਮੈਂ ਸੋਚਦਾ ਕਿਵੇਂ ਮੈਂ ਪੈਸੇ ਉਹਦੇ ਕੋਲ ਕੋ ਡਾਂ ਜਾ ਕਿਵੇਂ ਮੈਂ ਪੈਸੇ ਉਹਦੇ ਕੋਲ ਕੜਾ ਦੇ ਦਿਨਸ ਜੀ ਰਾਤ ਜੀ ਲਾ ਕੇ ਦਿਨਸ ਜੀ ਮਨ ਲਾ ਕਰਕੇ ਬੰਦਾ ਸੋਚ ਰਿਹਾ ਕਿ ਮੈਂ ਮਨ ਲਾ ਕਰਕੇ ਬੰਦਾ ਸੋਚ ਰਿਹਾ ਕਿ ਮੈਂ ਸਾਰੇ ਕੀ ਮਾਰ ਉਹ ਰਾਤੀ ਸੋਂਦੇ ਸੋਂਦੇ ਸੋਚਦੇ ਨੇ ਉਹਦੇ ਕੋਲ ਕਿਵੇਂ ਕਿ ਸੋਚ ਡੱਟ ਗਈ ਹੁੰਦੇ ਉਹ ਲੋਕ ਕਿਵੇਂ ਕਿਵੇਂ ਉਹਦੇ ਜੇਬ ਲਈ ਉਹ ਕਿਵੇਂ ਆਪੇ ਜਿਹੜਾ ਉਹਦੇ ਜੇਬ ਕੋਲ ਲਈਏ ਆਪਾਂ ਜਿਸ ਤੇ ਕੋਲ ਕਿਵੇਂ ਕੱਢ ਦੇ ਜੇਬ ਲਈਏ ਕਿਸੇ ਕੋਲ ਪਹਿਨ ਨਾਮੀਆਂ ਆ ਗਈਏ ਇਹ ਜਿਹੜਾ ਹੈ ਘਟਾਉਣਾ ਕਿਸੇ ਦਾ ਇਹ ਜਿਹੜਾ ਸਮਾਨ ਆਉਣਾ ਕੋਈ ਸਮਗਰੀ ਉਹਦੀ ਘਟਾਉਣੀ ਆ ਮਾਇਆ ਜੋ ਘਟਾਉਣੀ ਉਹਦੀ ਕਿਵੇਂ ਉਹਨਾਂ ਕੋਲ ਆਉਣੀ ਇਹ ਬੰਦਾ ਕਿੰਨਾ ਦਿਨੇ ਰਾਤ ਸੋਚਦਾ ਰਹਿੰਦਾ ਹੈ ਦਿਨੇ ਰਾਤ ਸੋਚਦਾ ਰਹਿੰਦਾ ਹੈ ਮਹਾਰਾਜ ਜੀ ਕਹਿਣ ਲੱਗੇ ਵੇਖੋ ਆਪਣੇ ਮਹਾਰਾਜ ਜੀ ਕਹਿਣ ਲੱਗੇ ਕੋਈ ਆਪਣੇ ਰਿਸ਼ਤੇਦਾਰ ਨੂੰ ਕਹਿ ਸਕਦਾ ਕੋਈ ਆਪਣੇ ਰਿਸ਼ਤੇਦਾਰ ਨੂੰ ਕੀ ਕਰਦੇ ਹੋ ਲੱਖ ਚੋਰੀਆਂ ਲੱਖ ਜਾਲੀਆਂ ਦੇ ਲੱਖ ਚੋਰੀਆਂ ਲੱਖ ਜਾਲੀਆਂ ਲੱਖ ਲੱਖ ਠੱਗੀਆਂ ਗਾਹ ਲਾਮੀਆਂ ਰਾਤ ਦਿਨ ਠੱਗੀਆਂ ਲਾਮੀਆਂ ਇਹ ਰਿਸ਼ਤੇਦਾਰ ਨੂੰ ਕਿਹਾ ਬਾਬਾ ਖਾਲੂ ਜੀ ਨੇ ਜਮਾ ਜਨਾ ਨੂੰ ਸੱਦਿਆ ਬਾਬਾ ਖਾਲੂ ਜੀ ਅੱਗੇ ਤਿੰਨਾਂ ਕਿਹਾ ਤੁਮ ਸਾਗ ਕਪਾਓ ਕਦੀ ਕੀ ਕਿਹਾ ਹੁਣ ਇੰਨਾ ਕੁਛ ਕਰਕੇ ਤੁਸੀਂ ਕਹਿੰਦੇ ਇੰਨਾ ਕੁਛ ਨਹੀਂ ਪਾਉਣ ਨਾਲ ਦੇਖ ਇੱਕ ਧਾਗਾ ਪਾਉਣ ਨਾਲ ਬੰਦਾ ਸੁਕਰਾ ਲੱਗਾ ਪਾਉਣ ਦੇ ਨਾਲ ਬੰਦਾ ਸਾਸ਼ਰਮਿਕ ਬਣ ਗਿਆ ਬ੍ਰਾਹਮਣ ਬਣ ਗਿਆ ਇੱਕ ਬਣ ਗਿਆ ਬ੍ਰਾਹਮਣ ਨੂੰ ਸਦਾਏ ਬਟ ਉਹਨੂੰ ਬੰਦੇ ਨੂੰ ਸੋਦੋ ਆ ਦਿੰਦੇ ਦੇਖੋ ਜਿਹਦੇ ਗੱਲ ਵਿੱਚ ਜਣੇ ਪਾਇਆ ਗਿਆ ਜੇ ਉਹ ਖਾਇਆ ਗਿਆ ਫਿਰ ਮਾਂ ਸੰਤ ਰਿੰਨ ਕਰਕੇ ਪਕਾ ਕੇ ਸਾਧੂ ਸੰਗਤ ਦੀ ਸਾਰਿਆਂ ਨੂੰ ਖਵਾ ਦਿੰਦੇ ਹੋ, ਤੁਸੀਂ ਸਾਰੇ ਪੰਛੀਆਂ ਮਨਾਉਂਦੇ ਹੋ ਕਿ ਇਹ ਸਾਡਾ ਜਸ਼ਨ ਤਾਂ ਤਾਂ ਪਾ ਦਿੱਤਾ ਗਿਆ ਹੈ, ਦਿੱਤਾ ਗਿਆ ਹੈ। ਜੋ ਪੁਰਾਣਾ ਮਹਿਲਾ ਕੁਚਲਾ ਹੋ ਗਿਆ ਉਹ ਸੁਣ ਕੇ ਲੋਕੀ ਥਾਂ ਤੇ ਨਵਾਂ ਪਾ ਦਿੱਤਾ ਜਾਂਦਾ ਹੈ, ਨਵਾਂ ਪਾ ਦਿੱਤਾ ਜਾਂਦਾ ਹੈ। ਕਹਿੰਦੇ ਸੀ ਇਹੋ ਜਿਹਾ ਧਾਗਾ ਨਹੀਂ ਪਾਉਣਾ, ਕਹਿੰਦੇ ਸੀ ਇਹੋ ਜਿਹਾ ਧਾਗਾ ਨਹੀਂ ਪਾਉਣਾ ਜਿਹੜਾ ਮਹਿਲਾ ਕੁਚਲਾ ਹੋ ਗਿਆ ਜਦੋਂ ਪੁਰਾਣਾ ਹੋ ਗਿਆ ਤੇ ਫਿਰ ਸੰਸਾਰ ਜੇ ਕਰਕੇ ਇਹਦੇ ਵਿੱਚ ਜ਼ੋਰ ਹੋਵੇਗਾ ਕਦੇ ਨਾ ਟੁੱਟਦਾ ਹੋਵੇ, ਮਨ ਕੁਭਾਸ਼ਨਾ ਜਿਹਨੂੰ ਪਾਰ ਕਰਕੇ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਕਹਿੰਦੇ ਉਸ ਸਮੇਂ ਫਿਰ ਜਿੱਦਾਂ ਗੁਰੂ ਨਾਨਕ ਦੇਵ ਸਾਹਿਬ ਜੀ ਕਰਕੇ ਮਹਾਰਾਜ ਜੀ ਫਿਰ ਚੁੱਪ ਹੋ ਗਏ। ਕਿਸੇ ਮਹਾਰਾਜ ਨੇ ਕਿਹਾ ਬੜੀ ਸਿੱਖਿਆ ਦਿੱਤੀ ਸਾਰਿਆਂ ਨੂੰ, ਕਿਹਾ ਬੜੀ ਉਹਨਾਂ ਨੇ ਸਿੱਖੀ ਸਾਰਿਆਂ ਨੇ, ਕਿਹਾ ਠੀਕ ਹੈ। ਉਹਨਾਂ ਨੇ ਕਈ ਖੜ ਕੇ ਮਹਾਰਾਜ ਜੀ ਨੂੰ ਪਾਉਣ ਲੱਗੇ, ਮਹਾਰਾਜ ਜੀ ਸਵਾਸ ਲੈ ਉਹ ਲੈਣਾ, ਮਹਾਰਾਜ ਜੀ ਨੇ ਸਵਾਸ ਦੇ ਦੋ ਲਏ ਬਣ ਗਈ ਹੈ। ਕਈ ਕਹਿੰਦੇ ਮਹਾਰਾਜ ਜੀ ਨੇ ਲਿਆ, ਫਿਰ ਬਾਜੀ ਕਹਿੰਦੇ ਮਹਾਰਾਜ ਜੀ, ਕਹਿੰਦੇ ਨਹੀਂ ਮਹਾਰਾਜ ਜੀ ਨੇ ਹਟਾਇਆ ਹੀ, ਮਹਾਰਾਜ ਜੀ ਉੱਤੇ ਨਹੀਂ ਮਹਾਰਾਜ ਜੀ ਨੇ ਪਾਇਆ। ਸੋ ਜਿਵੇਂ ਇੱਥੇ ਕਬੀਰਾਜ ਜੀ ਦੱਸ ਰਹੇ ਨੇ, ਜਿਵੇਂ ਤੀਰ ਮਹਾਰਾਜ ਜੀ ਨੂੰ ਪਾਇਆ ਗਿਆ, ਫਿਰ ਮਹਾਰਾਜ ਜੀ ਨੇ ਮਾਰਾ ਦਿੱਤਾ, ਪਾਇਆ ਗਿਆ ਮਹਾਰਾਜ ਜੀ ਚੁੱਪ ਹੋ ਗਏ ਹਨ, ਚੁੱਪ ਹੋ ਗਏ ਹਨ। ਕੀ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ, ਕੀ ਹੋਏ ਸੱਚੇ ਪਾਤਸ਼ਾਹ? ਅੱਗੇ ਕਬੀਰ ਜੀ ਦੱਸ ਰਹੇ ਹਨ, ਜੀ ਹਾਂ, ਜਿਹਨੇ ਵੀ ਪੰਡਿਤ ਸਨ ਉਹਨਾਂ ਦਾ ਦਮ ਪਖੰਡ ਜੋ ਸੀਗਾ ਉਹਨਾਂ ਦਾ, ਉਹ ਮਹਾਰਾਜ ਜੀ ਨੇ ਬੰਦ ਕਰਵਾਤਾ, ਉਹ ਮਹਾਰਾਜ ਜੀ ਨੇ ਨਿਕੰਦ ਨਾ ਦਿੱਤਾ, ਉਹਨਾਂ ਦੇ ਪਖੰਡ ਤੇ ਰੋਕ ਲਵਾ ਦਿੱਤੀ ਹੈ। ਇਹ ਪਹਿਲੀ ਗੱਲ ਵੀ ਹੋਇਆ ਕਿ ਮਹਾਰਾਜ ਜੀ ਨੇ ਪ੍ਰੀ ਸਹਿਬਾ ਦੇ ਬਾਰੇ ਬੋਲਿਆ, ਜਿਹਨੇ ਜੋ ਪੌਣ ਸਵਾਲ ਦੇ ਕਾਲ ਕਰਕੇ ਜਿਹਨੇ ਉਹਨਾਂ ਦੇ ਪਖੰਡ ਲਵਾ ਦਿੱਤਾ, ਜਿਹੜਾ ਉਹਦਾ ਕਮਜ਼ੋਰ ਇੱਕ ਵਿਰੋਧ ਬਾਦ ਨੂੰ ਜਿਹੜਾ ਉਹਦਾ ਪਖੰਡ ਬਾਦ ਨੂੰ ਰੋਕਿਆ ਹੈ, ਬਾਦ ਨੂੰ ਰੋਕਿਆ ਹੈ। ਸੋ ਅੱਗੇ ਮਹਾਰਾਜ ਜੀ ਨੇ ਜਦੋਂ ਲੈ ਲਿਆ ਸੀ, ਉਹ ਅੱਗੇ ਦੇ ਮਹਾਰਾਜ ਜੀ ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਤੇ ਬਾਬਾ ਕਾਲੂ ਜੀ ਆਦਿ ਜਿੰਨੇ ਵੀ ਸਨ, ਬਾਬਾ ਦੇ ਮਨ ਵੀ ਸਾਧ ਸਨ, ਵੀ ਇਹ ਜਿਨ੍ਹਾਂ ਦੇ ਜਿਹੜੀ ਖੋਬ ਲੱਗੀ ਸੋਨੀ ਸੀ, ਇਹ ਪਤਾ ਨਹੀਂ ਅੱਗੇ ਕੀ ਹੋਵੇਗਾ, ਇਹ ਕੀ ਕਰੇਗਾ, ਪਤਾ ਨਹੀਂ ਇਹ ਕੀ ਸ਼ੁਰੂ ਕਰੇਗਾ, ਆਏ ਹੋਏ ਨੇ ਮੇਰਾ ਕੀ ਹੋਵੇਗਾ। ਉਹ ਫਿਰ ਫਿਕਰ ਜਿਹੜੀ ਹੈ, ਉਹ ਬਾਬਾ ਕਾਲੂ ਜੀ ਦੀ ਹੱਟ ਗਈ ਹੈ, ਕਾਲੂ ਜੀ ਦੀ ਹੱਟ ਗਈ ਹੈ। ਪਰ ਇੱਕ ਹਰ ਦਿਆਲ ਹੈ, ਜਿਹਦੇ ਮਨ ਦੇ ਵਿੱਚ ਦਿਆਲ ਹੈ, ਗੁਰੂ ਨਾਨਕ ਦੇ ਵਿਸਾਰ ਮਹਾਰਾਜ ਜੀ ਦੇ ਨਾਮ ਬੜੀ ਸ਼ਰਧਾ ਹੈ ਮਹਾਰਾਜ ਜੀ, ਪੁਰੋਹਿਤ ਪੰਡਿਤ ਸਰਦਿਆਲ ਜੀ ਦੇ ਮਨ ਦੇ ਵਿੱਚ ਗੁਰੂ ਨਾਨਕ ਦੇ ਵਿਸਾਰ ਮਹਾਰਾਜ ਦੇ ਵਿੱਚ ਉਹ ਬਚਨ ਸੁਣਨ ਦੀ ਇੱਛਾ, ਉਹ ਬਚਨ ਸੁਣਨ ਦੀ ਇੱਛਾ ਤੇ ਹਿਰਦੇ ਦੇ ਵਿੱਚ ਆਪਣੇ ਭਾਵਨਾ ਲੈ ਚੱਲ ਕੇ ਆਪਣੇ ਉਹ ਜਿਹੜੇ ਪੰਡਿਤ ਸਰਦਿਆਲ ਜੀ ਨੇ ਬੜੀ ਲਾਲਸਾ ਦੇ ਨਾਲ ਦਿਆਲ ਜੀ ਨਾਨਕ ਦੇ ਵਿਸਾਰ ਮਹਾਰਾਜ ਜੀ ਦੇ ਅੱਗੇ ਕਹਿਣ ਲੱਗੇ, ਕਹਿਣ ਲੱਗੇ ਇਹ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਨੇ ਜਿਹੜੀ ਜਿਹੜੀਆਂ ਗੱਲਾਂ ਕਹੀਆਂ ਨੇ, ਜਿਹੜੀ ਕੁਝ ਕਰਮ ਬੜੇ ਸੱਚੇ ਸੱਚੇ ਕਰਮ ਆਪ ਜੀ ਨੇ ਬੜੇ ਕਰਵਾਏ ਨੇ, ਕਰਮ ਆਪ ਜੀ ਦੀ ਗੜਾ ਵਾਲੇ ਦੀ ਬਾਣੀ ਜਿਹੜੀ ਆਪ ਜੀ ਦੀ ਉਪਦੇਸ਼ ਹੈ, ਦੀ ਬਹੁਤ ਗਿਆਨ ਦੇਣ ਵਾਲੀ ਹੈ, ਬਹੁਤ ਗਿਆਨ ਦੇਣ ਵਾਲੀ ਹੈ। ਸਾਡਾ ਸੁਣ ਕਰਕੇ ਹਿਰਦਾ ਸ਼ੁੱਧ ਹੋ ਗਿਆ, ਖਰਾਬ ਹੋ ਗਿਆ ਸ਼ੁੱਧ ਹੋ ਗਏ, ਬਚਨ ਸੁਣ ਕਰਕੇ ਮਨ ਖਰਾਬ ਹੋ ਗਿਆ ਸ਼ੁੱਧ ਹੋ ਗਿਆ, ਮਨ ਖਰਾਬ ਦੀ ਗਿਆ ਬੜੀ ਨਾਲ ਸੱਚੀ ਬੜੀ ਬਾਣੀ ਸੱਚੀ ਹੈ। ਵਰਣ ਤੇ ਗੜੇ ਤੰਦਰ ਦਿਆਲ ਜੀ ਕਹਿੰਦੇ ਨੇ ਮਹਾਰਾਜ ਜੀ ਪੜਾਡੀਆਂ ਜਗਾਂ ਸਿੱਖੀਆਂ ਨੇ, ਮਹਾਰਾਜ ਜੀ ਪੜਾਡੀਆਂ ਸੱਚ ਬੋਲਿਆ ਜੀ, ਪਰ ਅਸੀਂ ਸੱਚ ਬੋਲਿਆ ਦੇ ਬੰਦਨਾ ਦੇ ਵਿੱਚ ਵੀ ਜੇ ਹੋਈ ਜਾਂਦੇ ਹਾਂ, ਅਸੀਂ ਵਰਣ ਤਰਨ ਹਾਂ ਦੇ ਅਗਲੀ ਗੱਲ ਕਰ ਸਕਦੇ, ਜੇ ਸਾਡੇ ਨੂੰ ਜੋ ਸਿੱਖਿਆ ਦਿੱਤੀ ਗਈ ਹੈ ਕਿ ਚਾੜੋ ਜੋ ਸਿੱਖਿਆ ਰਵੇ ਨਾ ਤਾਂ ਆਪਣਾ ਨਾ ਤਾਂ ਨਹੀਂ ਕਰ ਰਵੇ ਨਾ ਤਾਂ ਰੋ ਰੀਤੀਆਂ ਨੇ ਉਹ ਪੜਾਉਣੀਆਂ ਨੇ, ਉਸ ਰੀਤੀਆਂ ਨੇ ਉਸ ਨੂੰ ਦੇ ਅੱਗੇ ਧਰਮ ਦੇ ਅੱਗੇ ਅਸੀਂ ਕੋਈ ਦੇ ਅੱਗੇ ਧਰਮ ਦੇ ਅੱਗੇ ਅੱਗੇ ਵੀ ਛਿੰਨੀ ਸੁਣ ਸਕਦਾ ਨਹੀਂ ਹੈ, ਸਾਡੇ ਸੰਗਤ ਨਹੀਂ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਆਪ ਜੀ ਨੇ ਬੋਲਿਆ ਜੀ ਕਿਰਪਾ ਕੀਤੀ ਹੈ, ਆਪ ਜੀ ਨੇ ਬੋਲਿਆ, ਆਪ ਜੀ ਨੇ ਬੋਲਿਆ ਖੰਡਵਾਦ, ਆਪ ਜੀ ਨੇ ਬੋਲਿਆ ਗੁਰੂ ਨਾਨਕ ਦੇਵ ਸਿਵਾ ਬੋਲਿਆ, ਮਹਾਰਾਜ ਆਪ ਜੀ ਨੇ ਬੋਲਿਆ ਮਹਾਰਾਜ ਝੂਠਾ ਜੀ ਨੇ ਮੈਂ ਨਹੀਂ ਆਉਣਾ, ਇਹ ਜੋ ਤੁਸੀਂ ਨੇ ਗੱਲ ਕੀਤੀ ਹੈ, ਸੋ ਕਿਰਪਾ ਕਰਕੇ ਹੁਣ ਮੈਨੂੰ ਦੱਸੋ ਕਿ ਕਿਹੜਾ ਇਸਲੇ ਹੁਣ ਮੇਰੇ ਪਵਿੱਤਰ ਜਣੀ ਨੂੰ ਕੀ ਕਿਹੜਾ ਲਿਖੇ ਜੇ ਪਵਿੱਤਰ ਜਣੀ ਜਿਹਨੂੰ ਤਾਰਨ ਕਰਨ ਦੇ ਨਾਲ ਸਾਡਾ ਮਹਾਰਾਜ ਦਾ ਗਣ ਦੇ ਨਾਲ ਪਵਿੱਤਰ ਹੋ ਜਾਵੇ, ਜਿਹੜਾ ਆਪ ਜੀ ਮੈਨੂੰ ਸਿੱਖਿਆ ਦੋ ਪੰਡਿਤ ਹਰਦਿਆਲ ਜੀ ਸਿੱਖਿਆ ਬੇਨਤੀਆਂ ਕਰਦੇ ਹਨ, ਬੇਨਤੀਆਂ ਕਰਦੇ ਹਨ, ਕਹਿੰਦੇ ਸਾਰੇ ਜਿਹੜੇ ਬਾਹਰ ਗਿਆ ਸੀ ਪੰਡ ਸਾਰੇ ਜਿਹੜੇ ਤੇ ਬਾਹਰੀ ਜਿੰਦੇ ਪਾਣੇ ਦੇ ਦਾ ਦੀ ਤੇ ਖੱਤਰੀ ਕੋ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਨ, ਸੁਣਨਾ ਚਾਹੁੰਦੇ ਹਨ। ਹੁਣ ਤੁਸੀਂ ਦੱਸੋ ਮਹਾਰਾਜ ਜੀ ਅਸੀਂ ਕੀ ਕਰੀਏ, ਸਾਡਾ ਹੋ ਜਾਣਾ ਜੀ ਕੀ ਜੋ ਤੁਸੀਂ ਕਹਿੰਦੇ ਹੋ ਸਭ ਚੜਾ ਹੈ, ਅਸੀਂ ਪਾਉਣਾ ਕਰੀਏ ਜੋ ਹੈ ਟੁੱਟ ਜੋ ਕਦੇ ਨਾ ਟੁੱਟੇ ਜੋ ਸਦਾ ਸੰਜੋਤੀ ਜੋ ਜੀ ਦੇ ਨਾਲ ਲੋਕ ਪਰਲੋਕ ਦੇ ਨਾਲ ਨਿਭਦਾ ਹੋਇਆ ਹੋਵੇ ਲੋਕ ਦੇ ਜੋ ਸਰੀਰ ਜੀ ਦੇ ਉੱਪਰ ਬਿਮਾਰ ਰਹੇ ਸਰੀਰ ਲੋਕ ਦੇ ਵਿੱਚ ਬਲਸਾਥੀ ਬਣੇ ਨਾਲ ਲੋਕ ਦੇ ਜਿਹੜਾ ਰਸਤਾ ਹੋਇਆ ਹੋਵੇ ਨਾਲ ਐਸਾ ਜਨਨੀ ਉਹਦੇ ਆਰੇ ਸਾਨੂੰ ਦੱਸਣਾ ਸਾਨੂੰ ਦੱਸਣਾ ਤਾਂ ਪੰਡਿਤ ਜੀ ਦੇ ਹਰਦਿਆਲ ਜੀ ਦੇ ਬੋਲ ਸੁਣ ਕੇ ਗੁਰੂ ਨਾਨਕ ਜੀ ਦੇ ਬੋਲ ਸੁਣ ਕੇ ਗੁਰਸਾਨਤ ਸ਼ਰਮਨ ਉਹਨਾਂ ਦੇ ਬੋਲ ਸੁਣ ਸੁਣ ਕੇ ਉਹਨਾਂ ਦੇ ਬੋਲਨਾ ਦੇ ਸੁਣ ਕੇ ਬਿਲਵਾ ਚੜਨ ਜਿਨ੍ਹਾਂ ਦੇ ਕਮਲ ਅਮਲ ਬਿਦੀਆਂ ਪੰਪਣੀਆਂ ਵਾਂਗ ਉਲਦੀਆਂ ਵਾਂਗ ਸੋਹਣੀਆਂ ਦੀਆਂ ਖਾਨ ਹਨ ਕਵਸ ਵਰ ਦਾ ਫੁੱਲ ਹੈ ਲਾਲ ਲਾਲ ਬਬਰ ਦਾ ਫੁੱਲ ਹੈ ਲਖੜਾ ਹੈ ਬੋਲੇ ਬਾਣੀ ਮਹਾਰਾਜ ਜੀ ਨੇ ਬਾਣੀ ਦੇ ਬੋਲ ਕੀਤੀ ਜਿਹੜਾ ਬੰਨੇ ਨਾਲ ਛੁਟਾਉਣ ਵਾਲੀ ਜਿਹੜੇ ਬੰਨ ਬੰਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਐਸੇ ਬੰਧਨ ਕੱਟਣ ਵਾਲੇ ਹਨ
1: ਵਾਕ ਮਹੱਲਾ ਪਹਿਲਾ ਨਾਇ ਮੰਨਿਆ ਪਤ ਉਪਜਾ ਸਾਲਾਹੀ ਸਚ ਸੂਤ
0: ਕਹਿੰਦੇ ਹੇ ਪੰਡਿਤ ਹਰਦਿਆਲ ਜੀ ਆਪ ਜੀ ਪੁੱਛਦੇ ਜੇ ਕਿ ਹੁਣ ਕੀ ਕਰੀਏ ਮਹਾਰਾਜ ਤੁਸੀਂ ਕਹਿੰਦੇ ਇਹ ਝੂਟਾ ਇਹ ਨਹੀਂ ਪਾਉਣਾ ਚਾਹੀਦਾ ਅਤੇ ਆਪ ਜੀ ਦੱਸੋ ਕਿ ਸੱਚਾ ਜਣੀ ਉਹ ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਰਹਿਣ ਵਾਲਾ ਹੈ ਉਹ ਕਿਹੜਾ ਹੈ ਤਾਂ ਸਾਹਿਬ ਜੀ ਨੇ ਕਥਨ ਕੀਤਾ ਨਾਏ ਮੰਨੀਏ ਪਤ ਉਪਜੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲੈਂਦੇ ਨੇ ਮੰਨਣਾ ਕੀ ਹੈ ਸਾਧ ਸੰਗਤ ਜੀ ਵੇਖੋ ਮਹਾਰਾਜ ਜੀ ਨੇ ਮੰਨੇ ਦੀ ਬਹੁਤ ਜਿਹੜੀ ਅਵਸਥਾ ਦੱਸੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਇੱਕ ਹੁੰਦਾ ਨਾਮ ਜਪਣਾ ਅਤੇ ਇੱਕ ਹੁੰਦਾ ਨਾਮ ਨੂੰ ਮੰਨਣਾ ਜਿਨ੍ਹਾਂ ਨੇ ਨਾਮ ਨੂੰ ਮੰਨਿਆ ਨਾ ਉਹਨਾਂ ਨੇ ਇੱਕ ਵਾਰੀ ਵੀ ਜੇ ਨਾਮ ਜਪ ਲਿਆ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਉਹਨਾਂ ਨੇ ਕਹਿ ਦਿੱਤਾ ਤੇਰਾ ਇੱਕ ਨਾਮ ਵੀ ਤਾਰ ਸਕਦਾ ਪਰ ਸਾਨੂੰ ਨਾਮ ਨੂੰ ਮੰਨਣਾ ਆ ਜਾਵੇ ਇੰਨਾ ਵਿਸ਼ਵਾਸ ਹੋਵੇ ਪ੍ਰਬਲ ਵਾਹਿਗੁਰੂ ਜੀ ਦੇ ਨਾਮ 'ਤੇ ਉਹਨੂੰ ਕਿਹਾ ਮੰਨਣਾ ਸੋ ਨਾਮ ਮੰਨਿਆ ਵੀ ਕਦੋਂ ਜਾਂਦਾ ਸਾਧ ਸੰਗਤ ਜੀ ਜਦੋਂ ਜਪੋਗੇ ਜਦੋਂ ਸੁਣੋਗੇ ਫਿਰ ਅੱਗੇ ਮਹਾਰਾਜ ਜੀ ਨੇ ਮੰਨੇ ਦੀਆਂ ਪੌੜੀਆਂ ਉਚਾਰਨ ਕੀਤੀਆਂ ਸੋ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਮੰਨ ਲਿਆ ਮਨ ਵਿੱਚ ਵਸਾ ਲਿਆ ਪਤ ਉਪਜੇ ਉਹਨਾਂ ਦੀ ਲੋਕ ਅਤੇ ਪਰਲੋਕ ਦੇ ਵਿੱਚ ਪਤ ਜਿਹੜੀ ਇੱਜ਼ਤ ਜੋ ਹੈ ਉਪਜੇ ਉਹ ਉੱਚੀ ਉੱਠ ਗਈ ਉੱਚੇ ਹੋ ਗਏ ਲੋਕ ਪਰਲੋਕ ਦੇ ਵਿੱਚ ਉਹ ਵੱਡੇ ਹੋ ਗਏ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਥੇ ਨਿਬੇੜਾ ਕਰਤਾ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਜਪਿਆ ਮਸ਼ਕਤ ਕੀਤੀ ਹੈ ਕੀ ਹੋਇਆ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਮੁੱਖ ਜਿਹੜਾ ਹੈ ਉਜਲ ਹੋ ਗਿਆ ਉਹਨਾਂ ਦੀ ਸੋਭਾ ਆਭਾ ਪ੍ਰਗਟ ਹੋ ਗਈ ਹੈ ਉਹਨਾਂ ਦੀ ਪਤ ਇੱਜ਼ਤ ਵੱਧ ਗਈ ਹੈ ਅਤੇ ਸਾਲਾ ਹੀ ਸੱਚ ਸੂਤ ਪੰਡਿਤ ਹਰਦਿਆਲ ਜੀ ਨੂੰ ਕਹਿਣ ਲੱਗੇ ਕਿ ਉਹ ਪਰਮੇਸ਼ਰ ਦਾ ਨਾਮ ਨੂੰ ਮੰਨ ਲੈਣਾ ਜਿਹਦੇ ਨਾਲ ਪਤ ਜਿਹੜੀ ਹੈ ਇੱਜ਼ਤ ਅਸਲ ਇੱਜ਼ਤ ਆਬਰੂ ਅਤੇ ਪਤ ਵਡਿਆਈ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ ਉਸ ਨਾਮ ਦੀ ਸਲਾਹ ਕਰਨੀ ਭਾਵ ਨਾਮ ਜਪਣਾ ਇੱਕ ਹੁੰਦਾ ਸਿਫਤ ਇੱਕ ਹੁੰਦਾ ਸਲਾਹ ਨਾਮ ਦੀ ਸਲਾਹ ਕਰਨੀ ਯਾਨੀ ਸਤਸੰਗਤ ਦੇ ਵਿੱਚ ਆ ਕਰਕੇ ਨਾਮ ਦੀ ਚਰਚਾ ਕਰਨੀ ਸਤਸੰਗਤ ਦੇ ਵਿੱਚ ਆ ਕਰਕੇ ਵਾਹਿਗੁਰੂ ਦੇ ਨਾਮ ਦੀ ਉਪਮਾ ਵਡਿਆਈ ਸਰਵਣ ਕਰਨੀ ਉਹ ਹੁੰਦਾ ਵਾਹਿਗੁਰੂ ਦੀ ਸਲਾਹ ਕਰਨੀ ਸਲਾਹ ਚਾਰ ਬੰਦਿਆਂ ਵਿੱਚ ਕਰਦੇ ਨਾ ਇਕੱਲੇ ਕੋਈ ਸਲਾਹ ਕਰਦਾ ਤੁਸੀਂ ਇਹ ਦੱਸੋਗੇ ਕਿ ਮੈਂ ਸਲਾਹ ਕਰ ਰਿਹਾ ਮੇਰੇ ਨਾਲ ਹੀ ਮੈਂ ਸਲਾਹ ਕਰਨੀ ਇੰਝ ਹੁੰਦਾ ਕਦੇ ਕਦੇ ਨਹੀਂ ਜੇ ਹੋ ਸਕਦਾ ਸਲਾਹ ਜਿਹੜੀ ਹੈ ਨਾ ਉਹ ਕੋਈ ਚਾਹੀਦਾ ਅੱਗੇ ਤਾਂ ਸਲਾਹ ਮਸ਼ਵਰਾ ਹੁੰਦਾ ਹੈ ਸਿਫਤ ਬੇਸ਼ੱਕ ਇਕੱਲੇ ਵਿੱਚ ਹੋ ਸਕਦੀ ਹੈ ਰੱਬ ਦੀ ਸਿਫਤ ਜਿਹੜੀ ਅਸੀਂ ਇਕੱਲੇ ਵਿੱਚ ਕਰ ਸਕਦੇ ਹਾਂ ਸਲਾਹ ਦਾ ਅਰਥ ਹੁੰਦਾ ਇਕੱਠੇ ਬਹਿ ਕੇ ਕਰਨਾ ਸਤਸੰਗਤ ਦੇ ਵਿੱਚ ਸਾਧੂਆਂ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਉਪਮਾ ਜਿਹੜੀ ਉਹ ਗਾਉਣੀ ਮਨ ਵਿੱਚ ਵਸਾਉਣੀ ਸੋ ਕਹਿੰਦੇ ਉਹੀ ਸੱਚਾ ਸੂਤ ਹੈ ਉਹੀ ਸੱਚਾ ਜਣੀਓ ਹੈ
1: ਅੰਦਰ ਪਾਈਐ ਤਗ ਨ ਟੂਟਸ ਪੂਤ
0: ਜਿਨ੍ਹਾਂ ਨੇ ਐਸਾ ਸੱਚਾ ਵਾਹਿਗੁਰੂ ਦੇ ਨਾਮ ਰੂਪੀ ਜਣੀਓ ਨੂੰ ਸੂਤ ਨੂੰ ਧਾਰਨ ਕੀਤਾ ਦਰਗਾਹ ਅੰਦਰ ਪਾਈਐ ਉਹ ਸਿੱਧਾ ਦੁਰਦਰਗਾਹ ਦੇ ਵਿੱਚ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਘਰ ਵਿੱਚ ਉਹ ਜਾ ਕਰਕੇ ਵਸ ਗਏ ਹਨ ਅੰਦਰ ਪਾਈਏ ਉਹ ਪਰਮੇਸ਼ਰ ਦੇ ਦਰਗਾਹ ਦੇ ਅੰਦਰ ਵਸ ਜਾਂਦੇ ਨੇ ਅਤੇ ਕੀ ਹੁੰਦਾ ਹੈ ਤਗ ਨਾ ਟੁੱਟ ਸਪੂਤ ਇਹ ਜਿਹੜਾ ਧਾਗਾ ਹੈ ਨਾ ਤੁਸੀਂ ਝੂਟਾ ਪਾਉਣ ਲੱਗੇ ਜੇ ਜਿਹੜਾ ਟੁੱਟ ਜਾਂਦਾ ਜਿਹੜਾ ਮੈਲਾ ਕੁਚੇਲਾ ਹੋ ਜਾਂਦਾ ਜਿਹੜਾ ਸੜ ਜਾਂਦਾ ਗਲ ਜਾਂਦਾ। ਪਰ ਇਹ ਨਾਮ ਰੂਪੀ ਸੂਤ ਜਿਨ੍ਹਾਂ ਨੇ ਆਪਣੇ ਮਨ ਨੂੰ ਪਾਉਣਾ ਕੀਤਾ, ਨਾਮ ਨੂੰ ਵਸਾਉਣਾ ਕੀਤਾ ਹੈ, ਉਹ ਦਰਗਾਹ ਦੇ ਵਿੱਚ ਪੁੱਜ ਜਾਂਦੇ ਨੇ ਅਤੇ ਉਹ ਕਦੇ ਨਹੀਂ ਉਹਨਾਂ ਤੋਂ ਟੁੱਟਦਾ, ਲੈਦਾ ਨਹੀਂ ਹੁੰਦਾ, ਕਦੇ ਨਹੀਂ ਉਹਨਾਂ ਤੋਂ ਕੋਈ ਵੱਖਰਾ ਕਰ ਸਕਦਾ। ਐਸਾ ਸੱਚਾ ਨਾਮ ਜਿਹੜਾ ਹੈ ਸਦੀਵ ਰਹਿਣ ਵਾਲਾ ਉਹ ਆਪਣੇ ਮਨ ਵਿੱਚ ਵਸਾ ਲੈਂਦੇ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਵਿੱਤਰ ਸਿੱਖਿਆ ਸਾਡੇ ਸਾਰਿਆਂ ਨੂੰ, ਜਿੱਥੇ ਉਹਨਾਂ ਨੂੰ ਪੰਡਤਾਂ ਨੂੰ, ਉਹਨਾਂ ਪੁਰੋਹਿਤਾਂ ਨੂੰ, ਉਹਨਾਂ ਖੱਤਰੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਮਹਾਰਾਜ ਜੀ ਨੇ ਇਹ ਜਿਹੜੀ ਇਹ ਸ਼ਰੀਕਿਆਂ ਨੂੰ ਸਿੱਖਿਆ ਦਿੱਤੀ ਹੈ, ਉੱਥੇ ਸਾਨੂੰ ਵੀ ਦਿੱਤੀ ਹੈ ਕਿ ਇਹ ਸੱਚਾ ਨਾਮ ਜਿਨ੍ਹਾਂ ਨੇ ਵਸਾਇਆ ਹੈ ਉਹ ਦਰਗਾਹ ਦੇ ਜਿਹੜੇ ਨੇ ਉਹ ਰਹਿਣ ਵਾਲੇ ਬਣ ਜਾਂਦੇ ਹਨ, ਦੁਰਦਰਗਾਹ ਦੇ ਵਿੱਚ ਥਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਇੱਥੇ ਹੀ ਸਾਧ ਸੰਗਤ ਜੀ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

0: ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਇਕਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ
1: ਭਲੇ।

ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦੇ ਦਰੋ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣ ਹਾਜ਼ਰੀਆਂ ਦਰਭਵਾਨ ਕਰਨੀ ਯਾਤਰਾ ਸਫਲੀ ਕਰਨੀ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ।

ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ।

ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਅਰਦਾਸ ਏਕੋ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਸਥਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਡਲ ਜੀ ਸੰਤੋਖ ਸਰ ਜੀ ਬਬੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤਰ

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਰਾਤ 8 ਵਜੇ ਤੋਂ ਤਖ਼ਤ ਸਾਹਿਬ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਯੁੱਧਮਈ ਬਾਣੀ ਦੇ ਪਾਠ ਕੀਤੇ ਜਾਣਗੇ। ਤਖ਼ਤ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਸੰਗਤਾਂ ਨੂੰ ਯੁੱਧਮਈ ਬਾਣੀ ਦੇ ਪਾਠ ਸ਼੍ਰਵਣ ਕਰਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰੀਆਂ ਭਰੋ, ਬਾਣੀ ਸੁਣ ਕੇ ਆਪਣਾ ਜਨਮ ਸਫਲਾ ਕਰੋ।

0: కల్కిదర్ స్వామి దాని శ్రీకృష్ణ పెంచింది మా
1: బోలే.

0: కల్గిదర్ స్వామి దాని శ్రీ గురు గోపించింది మా
1: బోలే.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪਛਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਬਾਜ ਗਜ ਮਾਰੇ ਤੇ ਤੋ ਰਖਣ ਸਫਲ ਡਰੇ ਐਸੁਰਨ ਭੈਂਕਰ ਨਾ ਭਯੋ ਅਗ ਕਬਹੀ ਭਾਗੇ ਬਾਹੁ ਵੀਰ ਕਉ ਸੁਧ ਨ ਰਹੀ ਸਰੀਰ ਹਾਲ ਚਾਲ ਕਰੀ ਮਾਰੇ ਆਪਸ ਮੈਂ ਦਬਹੀ ਪੇਖ ਸੁਰ ਰਾਏ ਮਨ ਹਰਖ ਬਿਠਾਏ ਸੁਰ ਭੰਜਨ ਬੁਲਾਏ ਕਰੈ ਜੈ ਜੈਕਾਰ ਸਭ ਹੀ ਕਵੇਤਾ ਕ੍ਰੋਧ ਮਾਨ ਭਯੋ ਕਹਿਓ ਰਾਜਾ ਸਭ ਦੈਤਨ ਕੋ ਐਸ ਚੁਧ ਕੀਨੋ ਕਾਲੀ ਡਾਰਿਓ ਵੀਰ ਮਾਰ ਕੈ ਬਲ ਕੋ ਸੰਭਾਰ ਕਰ ਲੀਨੀ ਕਰ ਵਾਰ ਟਾਰ ਪੈਠੋ ਰਣ ਮਧ ਮਾਰ ਮਾਰ ਉਚਾਰ ਕੈ ਸਾਤ ਪਏ ਸੁੰਭ ਕੇ ਸੁ ਮਹਾਵੀਰ ਧੀਰ ਜੋਧੇ ਲੀਨੇ ਹਥਿਆਰ ਆਪਣੇ ਸੰਭਾਰ ਕੈ ਐਸੇ ਚਲੇ ਦਾਨੋ ਰਬ ਮੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਣ ਸੁਧਾਰ ਕੈ ਸਵਈਆ ਦਾਨਵ ਸੈਨ ਲਖੈ ਬਲਵਾਨ ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ ਚਕਰ ਲਤ ਕੀ ਬਾਤ ਬਖੂਰਨ ਛਤਰ ਨਹੀਂ ਸਮ ਆਓ ਖਰਸਾਨੋ ਤਾਰਨ ਮਾਹੇ ਸੋ ਐਸੋ ਫਿਰਿਓ ਜਲ ਭੌਰ ਨਹੀਂ ਸਰਤਾਹੇ ਬਖਾਨੋ ਔਰ ਨਹੀਂ ਉਪਮਾ ਉਪਜੈ ਸੋ ਦੂਹੋਂ ਰੁੱਖ ਕੇ ਹਰ ਕੇ ਮੁਖ ਮਾਨੋ ਜੁਧ ਮਹਾ ਅਸੁਰੰਗਨ ਸਾਥ ਪਇਓ ਤਬ ਚੰਡ ਪ੍ਰਚੰਡ ਹੈ ਭਾਰੀ ਸਹਿਨ ਅਪਾਰ ਹਕਾਰ ਸੁਧਾਰ ਬਿਦਾਰ ਸੰਘਾਰ ਦਈ ਰਣਕਾਰੀ ਖੇਤ ਪਇਓ ਤਾਂ ਚਾਰ ਸੌ ਕੋਸ ਲਾਓ ਸੋ ਉਪਮਾ ਕਵਿ ਦੇਖ ਵਿਚਾਰੀ ਪੂਰਨ ਏਕ ਧਰੀ ਨਾ ਪਰੀ ਜੇ ਗਿਰੇ ਧਰ ਮੈਂ ਬਰ ਜਿਉਂ ਪਤ ਚਾਰੀ ਮਾਰ ਚਮੂ ਚਤੁਰੰਗ ਲਈ ਤਬ ਲੀਨੋ ਹੈ ਸੁਚ ਮੁੰਡ ਕੋ ਆਗਾ ਚਾਲ ਪਰਿਓ ਅਵਨੀ ਸਗਰੀ ਹਰ ਜੂ ਹਰ ਆਸਨ ਤੇ ਉਠ ਪਾਗਾ ਸੂਖ ਕਯੋ ਤਰਸ ਕੈ ਹਰ ਹਾਰ ਸੋ ਸੰਕਤ ਅੰਗ ਮਹਾ ਪਯੋ ਜਾਗਾ ਲਾਗ ਰਹੀਓ ਲਪਟਾਏ ਗੇ ਲਪਟਾਏ ਗਰੇ ਮਦ ਮਾਨੋ ਮੁੰਡ ਕੀ ਮਾਲਕ ਪਤਾਗਾ ਸਵਈਆ ਚੰਡ ਕੇ ਸਾਹਮਣੇ ਆਏ ਕੈ ਸੁਮ ਕਯੋ ਮੁਖ ਸੋ ਏ ਮੈਂ ਸਭ ਜਾਨੀ ਕਾਲੀ ਸਮੇਤ ਸਭੈ ਸਕਤੀ ਮਿਲ ਦੀਨੋ ਖਪਾਏ ਸਭੈ ਦਲਬਾਨੀ ਚੰਡ ਕਯੋ ਮੁਖ ਤੇ ਉਨਕੋ ਤੇ ਉਤਾਂ ਛਿਨ ਮੈਂ ਤੇ ਉਤਾਂ ਛਿਨ ਗੌਰ ਕੇ ਮਦ ਸਮਾਨੀ ਜਿਉਂ ਸਰਤਾ ਕੇ ਪ੍ਰਵਾਹ ਕੇ ਬੀਜ ਮਿਲੇ ਬਰਖਾ ਬ ਬੂੰਦਨ ਪਾਣੀ ਸਵਈਆ ਕਹਿ ਪਰ ਚੰਡ ਮਹਾਰਨ ਮਦ ਸੋ ਲੈ ਜਮਦਾਲ ਕੀ ਤਾਂ ਪਰਲਾਈ ਬੈਠ ਗਈ ਅਰਕੇ ਉਰ ਮੈਂ ਤੈ ਸ੍ਰੋਣਤ ਜੁਗਨ ਪੂਰ ਅਗਾਈ ਦੀਰਘ ਜੁਧ ਪਿਲੋਕ ਕੈ ਬੁੱਧ ਕਬੀਸਵਰ ਕੇ ਮਨ ਮੈਂ ਇਹ ਆਈ ਲੋਥਨ ਲੋਥ ਪੈ ਲੋਥ ਗਈ ਪਰ ਇਉਂ ਸੋ ਮਨੋ ਸੁਰ ਲੋਕ ਕੀ ਸਿੱਢੀ ਬਣਾਈ ਸੁੰਭ ਚਬੂ ਸੰਗ ਚੰਡ ਕਾ ਕ੍ਰੁੱਧ ਕੈ ਜੁਧ ਅਨੇਕਨ ਵਾਰ ਮਤਿਓ ਹੈ ਜੰਬਕ ਜੁਗਨ ਗ੍ਰਿਜ ਮਜੂਰ ਰਗਤ ਕੀ ਕੀਚ ਮੈਂ ਈਸ ਨਚਿਓ ਹੈ ਲੁੱਥ ਪੈ ਲੁੱਥ ਸੋ ਭੀਤੈ ਭਾਈ ਸਿੱਧ ਗੂਦ ਅਮੇਦ ਲੈ ਤਾਂ ਹੀ ਗਚਿਓ ਹੈ ਭੌਣ ਰੰਗੀਨ ਬਣਾਏ ਮਨੋ ਕਰਮਾ ਵਿਸ ਚੇਤਰ ਬਚੇਤਰ ਰਚਿਓ ਹੈ ਸਵਈਆ ਦੁੰਦ ਸੋ ਜੁਧ ਪਯੋ ਰਨ ਮੈਂ ਉਤ ਸੁੰਭ ਇਤੈ ਪਰ ਚੰਡ ਸੰਭਾਰੀ ਧਾਏ ਅਨੇਕ ਭਏ ਦੂਹ ਕੇ ਤਨ ਪੌਰਖ ਗਯੋ ਸਭ ਦੈਤ ਕੁਹਾਰੀ ਹੀਨ ਭਾਈ ਬਲ ਤੇ ਪੁਜ ਕਾਂਪਤ ਸੋ ਉਪਮਾ ਕਵੀ ਐਸੇ ਵਿਚਾਰੀ ਮਨ ਹੋ ਗਾਰੂੜੀ ਕੇ ਬਲ ਤੇ ਲਟੀ ਪੰਚ ਮੁਖੀ ਜੁਗ ਸਾਪਨਕਾਰੀ ਕੋਪ ਪਈ ਬਰ ਚੰਡ ਮਹਾ ਬਹੁ ਜੁਧ ਕਰਿਓ ਰਣ ਮੈਂ ਬਲਧਾਰੀ ਲੈ ਕੈ ਕਿਰਪਾਨ ਮਹਾ ਬਲਵਾਨ ਪਚਾਰ ਕੈ ਸੁਮ ਕੇ ਉਪਰ ਝਾਰੀ ਸਾਰ ਸੋ ਸਾਰ ਕੀ ਧਾਰ ਬਜੀ ਝਨਕਾਰ ਉਠੀ ਤਹਿ ਤੇ ਚਿਨਗਾਰੀ ਮਨ ਹੋ ਭਾਦਵ ਮਾਸ ਕੀ ਰੈਨ ਲਸੈ ਪਟ ਬੀਜਨ ਕੀ ਚਮਕਾਰੀ ਕਾਇਨ ਤੇ ਬਹੁ ਸਰੋਣ ਪਰਿਓ ਬਲ ਸ਼ੀਨ ਪਯੋ ਨ੍ਰਿਪ ਸੁੰਭ ਕੋ ਕੈਸੇ ਜੋਤ ਕਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪ੍ਰਵਾਸ ਸਸ ਜੈਸੇ ਚੰਡ ਲਯੋ ਕਰ ਸੁੰਭ ਉਠਾਏ ਕਹਿਓ ਕਵਨੇ ਮੁਖ ਤੇ ਜਸ ਐਸੇ ਰਛਕ ਗੋਧਨ ਕੇ ਹਿਤ ਕਾਨ ਉਠਾਏ ਲਯੋ ਗਿਰ ਗੋਧਨ ਜੈਸੇ ਦੋਹਰਾ ਕਰਤੇ ਗਿਰ ਧਰਨੀ ਪਰਿਓ ਧਰਤੇ ਗਯੋ ਆਕਾਸ ਸੁੰਭ ਸੰਘਾਰਨ

ਸੁਧਾਰ ਕੈ ਆਰਤੀ ਦੀਪ ਜਗਾਇਓ। ਫੂਲ ਸੁਗੰਧ ਸੋ ਅਛਤ ਦੱਛਣ, ਜੱਛਣ ਜੀਤ ਕੋ ਗੀਤ ਸੋ ਗਾਇਓ। ਧੂਪ ਜਗਾਏ ਕੈ ਸੰਖ ਬਜਾਇ ਕੈ, ਸੀਸ ਨਿਵਾਇ ਕੈ ਬੈਨ ਸੁਣਾਇਓ। ਹੇ ਜਗ ਮਾਏ ਸਦਾ ਸੁਖਦਾਏ, ਤੈ ਸੁੰਭ ਕੋ ਕਹਾਏ ਬਡੋ ਜਸ ਪਾਇਓ। ਸਕਰਹਿ ਸਾਜ ਸਮਾਜ ਦੈ ਚੰਡ, ਸੋ ਮੋਦ ਮਹਾ ਮਨ ਮਾਹਿ ਰਹੀ ਹੈ। ਸੂਰ ਸਸੀ ਨਭ ਥਾਪ ਕੈ ਤੇਜ ਦੈ ਆਪ ਤਹਾਂ ਤੇ, ਸੋ ਲੋਪ ਪਈ ਹੈ। ਬੀਚ ਆਕਾਸ਼ ਪ੍ਰਕਾਸ਼ ਬੜਿਓ, ਤੈ ਕੀ ਉਪਮਾ।

ਧੂਮਰ ਦ੍ਰਿਗ ਧਾਰਨ ਤਰ ਧੂਰ ਤਾਨੀ ਕਾਰਨ ਚੰਡ ਅਰ ਮੁੰਡ ਕੇ ਮੁੰਡ ਖੰਡ ਖੰਡ ਕਾ ਰਗਤ ਬੀਰਜ ਹਰਨ ਰਗਤ ਪੱਛਨ ਕਰਨ ਦਰਨ ਅਰ ਸੁਮਰਨ ਰਾਰ ਰਿਸ ਮੰਡਕਾ ਸੋਮ ਬਲ ਧਾਰ ਸੰਘਾਰ ਕਰ ਵਾਰ ਕਾਲ ਸਕਲ ਖਾਲ ਅਸੁਰ ਦਾਲ

ਜਹ ਨਮਿਤ ਕਵ ਨੇ ਕਹਿਓ ਸੋ ਦੇਹ ਚੰਡ ਕਾ ਸੋਏ। ਇੱਕ ਓਅੰਕਾਰ ਅਥ ਚੰਡੀ ਚਰਿਤ੍ਰ ਲਿਖਿਆ ਤੇ ਨਰਾਜ ਛੰਦ ਮਹਿਕ ਦੈਤ ਸੂਰੀ ਅੰਗ ਬੜਿਓ ਸੋ ਲੋਹ ਪੂਰੇ ਅੰਗ ਸੋ ਦੇਵ ਰਾਜ ਜੀਤੇ ਅੰਗ ਤ੍ਰਿਲੋਕ ਰਾਜ ਕੀਤੇ ਅੰਗ ਭਜੇ ਸੋ ਦੇਵਤਾ ਤਬੈ ਇਕੱਤਰ ਹੋਏ ਕੈ ਸਬੈ ਮਹਿ ਸੁਰਾ ਚਲੰਗ ਬਸੇ ਵਿਸੇਖ ਚਿੱਤ ਮੋਤਰਸੇ ਜੁਗੇਸ ਭੇਸ ਧਾਰ ਕੈ ਭਜੇ ਹਥਿਆਰ ਡਾਰ ਕੈ ਪੁਕਾਰ ਆਰਤੰਗ ਚਲੇ ਬਿਸੂਰ ਸੂਰਮਾ ਭਲੇ ਬਰਖ ਕਿਤੇ ਤਹਾਂ ਰਹੇ ਸੋ ਦੁੱਖ ਦੇਹ ਮੋ ਸਹੇ ਜਗਤ ਮਾਤ ਧਿਆਈ ਅੰਗ ਸੋ ਜੈਤ ਪਤ੍ਰ ਪਾਈ ਅੰਗ ਪ੍ਰਸੰਨ ਦੇਵਤਾ ਪਏ ਚਰਨ ਪੂਜ ਬੇ ਤਏ ਸਨਨ ਮੁਖਾਨ ਠੱਠੀ ਅੰਗ ਪ੍ਰਣਾਮ ਪਾਨ ਪੱਢੀ ਅੰਗ ਰਸਾਵਲ ਛੰਦ ਤਬੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਬਰਖੈ ਸਭੈ ਸਾਧ ਹਰਖੇ ਕਰੀ ਦੇਵ ਅਰਚਾ ਬ੍ਰਹਮ ਵੇਦ ਚਰਚਾ ਜਬੈ ਪਾਏ ਲਾਗੇ ਤਬੈ ਸੋਗ ਭਾਗੇ ਬਿਨੰਤੀ ਸੁਨਾਈ ਭਵਾਨੀ ਰਿਝਾਈ ਸਭੈ ਸ਼ਸਤਰ ਧਾਰੀ ਕਰੀ ਸਿੰਘ ਸਵਾਰੀ ਕਰੇ ਘੰਟ ਨਾਦੰਗ ਤੁਣਗ ਨਿਰਭਿਖਾਦੰਗ ਸੁਣੋ ਦਈਤ ਰਾਜੰਗ ਸਜਿਓ ਜੁੱਧ ਸਾਜੰਗ ਚੜਿਓ ਰਾਜ ਸੇ ਸੰਗ ਰਚੇ ਚਾਰ ਅਨੇ ਸੰਗ ਬਲੀ ਚਾਂਬ ਰੇਵੰਗ ਹਟੀ ਚਿਛ ਰੇਵੰਗ ਬਿੜਾ ਲੱਛ ਬੀਰੰਗ ਚੜੇ ਬੀਰ ਤੀਰੰਗ ਬੜੇ ਇੱਕ ਧਾਰੀ ਘਟਾਂ ਜਾਣਕਾਰੀ ਦੋਹਰਾ ਬਾਣ ਜਿਤੇ ਰਾਜ ਸਨ ਮਿਲ ਛਾੜਤ ਪਏ ਅਪਾਰ ਫੂਲ ਮਾਲ ਹੋਏ ਮਾਤ ਔਰ ਸੋਭੇ ਸਭੇ ਸੁਧਾਰ।

ਮਾਸ ਪੇਲੇ ਪਰੇ ਬਸਤ ਲੋਹੂ ਜਨੋ ਫਾਗ ਖੇਲੇ ਦੁਰਗਾ ਹੁੰ ਕੀ ਅੰਖੇਤ ਧੁੰਕੇ ਨਗਾਰੇ ਕਰੰਗ ਪਟ ਸੰਪਰਗ ਪਾਸੀ ਸੰਭਾਰੇ ਤਾਂ ਗੁਫਨੈ ਗੁਰਜ ਗੋਲੈ ਸੰਭਾਰੈ ਹਠੀ ਮਾਰ ਹੀ ਮਾਰ ਕਹਿ ਕਹਿ ਪੁਕਾਰੈ ਤਬੈ ਅਸ਼ਟ ਅਸ਼ਟਾਥ ਹਥਿਆਰੰ ਸੰਭਾਰੇ ਸਿਰੰਗ ਦਾਨ ਵੇਂਦਰਾਨ ਕੇ ਤਾਕ ਚਾਰੇ ਬਬਕਿਓ ਬਲੀ ਸਿੰਘ ਜੁਧੰ ਮਝਾਰੰ ਕਰੇ ਖੰਡ ਖੰਡੰ ਸੋ ਜੋਧਾ ਅਪਾਰੰ ਤੋਟਕ ਸ਼ਾਂਦ ਤਬ ਦਾਨਵ ਰੋਸ ਭਰੇ ਸਭ ਹੀ ਜਗ ਮਾਤ ਕੇ ਬਾਣ ਲਗੇ ਜਬ ਹੀ ਬਿਬਦਾ ਯੁਧ ਲੈ ਬਲੀ ਹਰਖੇ ਕਾਨ ਬੂੰਦਨ ਜੂੰ ਬਿਸਖੰਗ ਬਰਖੇ ਜਨ ਘੋਰ ਕੈ ਸਿਆਮ ਘਟਾ ਕੁਮਡੀ ਅਸੁਰੇਸ ਅਨੀਕਨ ਤਿਉ ਉਮਡੀ ਜਗ ਮਾਤ ਬਿਰੂਥਨ ਮੋਤਸ ਕੈ ਧਨ ਸਾਇਕ ਹਾਥ ਗਹਿਓ ਹਸ ਕੈ ਰਣ ਕੁੰਜਰ ਪੁੰਜ ਕਿਰਾਏ ਦੀਏ ਇਕ ਖੰਡ ਅਖੰਡ ਦੁਖੰਡ ਕੀਏ ਸਿਰ ਏਕਨ ਚੋਟ ਨਿਫੋਟ ਬਹੀ ਤਰਵਾਤਰ ਵੈ ਤਰਵਾਰ ਰਹੀ ਤਨ ਝੱਜਰ ਵੈ ਰਣ ਰਣ ਭੂਮ ਗਿਰੇ ਇਕ ਭਾਜ ਚਲੇ ਫਿਰ ਕੈ ਨ ਫਿਰੇ ਇਕ ਹਾਥ ਹਥਿ

ਅੰਗ ਆਪ ਬਾਹੀ ਅੰਗ ਬਧੰਗ ਸੋ ਮਾਤ ਚਾਹੀ ਅੰਗ ਤਬੈ ਦੁਰਗਾ ਬਕਾਰ ਕੈ ਕਮਾਣ ਬਾਣ ਧਾਣ ਕੈ ਸੋ ਕਾਵ ਚਾਮ ਰੰਗ ਕੀਓ ਉਤਾਰ ਹਾਸਤ ਤੇ ਦਿਓ ਪੁਜੰਗ ਪ੍ਰਿਆਤ ਛੰਦ ਤਬੈ ਵੀਰ ਕੋ ਪੰਗ ਬਿੜਾ ਲਾਛ ਨਾਮੰਗ ਸਜੇ ਸ਼ਸਤ੍ਰ ਦੇਹੰਗ ਚਲੋ ਜੁਧ ਧਾਮੰਗ ਸਿਰੰਗ ਸਿੰਘ ਕੇ ਆਨ ਕਾਯੰਗ ਪ੍ਰਹਾਰੰਗ ਬਲੀ ਸਿੰਘ ਸੋ ਹਾਥ ਸੋ ਮਾਰ ਡਾਰੰਗ ਬਿੜਾ ਲਾਛ ਮਾਰੇ ਸੋ ਪਿੰਗਾ ਛਿਤਾਏ ਦੁਰਗਾ ਸਾਮੂਹੇ ਬੋਲ ਬਾਂਕੇ ਸੁਣਾਏ ਕਰੀ ਅਬਰ ਜਿਉਂ ਗਰਜ ਕੈ ਬਾਣ ਬਰਖੰਗ ਮਹਾਸੂਰ ਬੀਰੰਗ ਭਰੇ ਜੁਧ ਹਰਖੰਗ ਤਬੈ ਦੇਵੀ ਅੰਗ ਬਾਣ ਬਾਣੰਗ ਸੰਭਾਰੰਗ ਹਨਿਓ ਦੁਸ਼ਟ ਕੇ ਕਾਏ ਸੀ ਸੰਗ ਮਝਾਰੰਗ ਗਿਰਿਓ ਝੂਮ ਪੂਬ ਮੰਗਏ ਪ੍ਰਾਣ ਛੁੱਟੰਗ ਮਨੋ ਮੇਰ ਕੋ ਸ੍ਰਾਤ ਵੋ ਸ੍ਰਿੰਗ ਟੁੱਟੰਗ ਗਿਰੇ ਬੀਰ ਪਿੰਗਾ ਛ ਦੇਵੀ ਸੰਘਾਰੇ ਚਲੇ ਔਰ ਬੀਰੰਗ ਹਥਿਆਰੰਗ ਉਘਾਰੇ ਤਬੈ ਰੋਸ ਦੇ ਬਿਅੰਗ ਸਰੋਗੰਗ ਚਲਾਏ ਬਿਨਾ ਪ੍ਰਾਣ ਕੈ ਜੁਧ ਮਧੰਗ ਗਿਰਾਏ ਚੌਪਈ ਜੇ ਜੇ ਸਤ੍ਰ ਸਾਮੂਹੇ ਆਏ ਸਬੈ ਦੇਵਤਾ ਮਾਰ ਗਿਰਾਏ ਸੈਨਾ ਸਕਲ ਜਬੈ ਹਣਦਾਰੀ ਆਸੁਰੇਸ ਕੋਪਾ ਅਹੰਕਾਰੀ ਆਪ ਜੋਧ ਤਪ ਕੀਆ ਪਵਾਨੀ ਚੁਨ ਚੁਨ ਹਨੇ ਪਖਰੀਆ ਬਾਣੀ ਕ੍ਰੋਧ ਜਵਾਲ ਮਸਤਕ ਤੇ ਬਿਕਸੀ ਤਾਂ ਤੇ ਆਪ ਕਾਲ ਕਾ ਨਿਕਸੀ ਮਦਭਾਰ ਛਾਂਦਾ ਮੁਖ ਬਮਤ ਜਵਾਲ ਨਿਕਸੀ ਕਪਾਲ ਮਾਰੇ ਗਜੇਸ ਛੁੱਟੇ ਹੈ ਏਸ ਛੁੱਟੰਤ ਬਾਣ ਝਮਕਤ ਕਿਰਪਾਣ ਸਾਂਗੰਗ ਪ੍ਰਹਾਰ ਖੇਲਤ ਧਮਾਰ ਬਾਹੇ ਨਿਸੰਗ ਉੱਠੈ ਝੜੰਗ ਤੁਪਕ ਤੜਾਕ ਉਠਕ ਕੜਾਕ ਬਬਕੰਤ ਮਾਏ ਭਬਕੰਤ ਕਾਏ ਜੁਝੇ ਜੁਜੁਜਵਾਣ ਨੱਚੇ ਕਿਕਾਣ ਰੁਆ ਮਲਛੰਦ ਧਾਈਓ ਅਸੁਰੇਂਦਰ ਤਹਿ ਨਿਜ ਨਿਜ ਕੋਪ ਓਪ ਬਿਠਾਏ ਸੰਗ ਲੈ ਚਤੁਰੰਗ ਸੈਨਾ ਸੁਧ ਸ਼ਸਤ੍ਰ ਨਚਾਏ ਦੇਵ ਸ਼ਸਤ੍ਰ ਲਗੇ ਗਿਰੇ ਰਣ ਰੁਜ ਜੁਜ ਜਵਾਨ ਪੀਲ ਰਾਜ ਫਿਰੇ ਕਹੂੰ ਰਣ ਸੁਛ ਛੁਛ ਕਿਕਾਣ ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ਸ਼ਸਤ੍ਰ ਅਸਤ੍ਰ ਭੇ ਕਹੂੰ ਸਰਦਾਰ ਸਵਾਰ ਅਰੇਕ ਤੇਕ ਤੀਰ ਤੁਫੰਗ ਤਬਰ ਕੁਵਕ ਬਾਣ ਅਨੰਤ ਬੇਦ ਬੇਦ ਗਿਰੇ ਬ੍ਰਛਨ ਸੂਰ ਸੋਭਾਵੰਤ ਗ੍ਰਿਦ ਬ੍ਰਿਦ ਉਡੇ ਤਹਾਂ ਫਿਕਰੰਤ ਸਵਾਨ ਸ੍ਰਿੰਗਾਲ ਮਤ ਦੰਤ ਸੁਪੱਛ ਪਵੈ ਕੰਕ ਬੰਕ ਰਸਾਲ ਸ਼ੁਦਰ ਮੀਨ ਸ਼ੁਦਰਤ ਕਾ ਅਰ ਚਰਮ ਕਸ਼ਪ ਅਨੰਤ ਨਕਰ ਬਕਰ ਸੋ ਬਰਮ ਸੋ ਵਿਦ ਸ਼੍ਰੋਣ ਨੀਰ ਦੁਰੰਤ

ਮੋਲ ਬੀਚ ਫਿਰੈ ਚੁਕਾਤ ਦਲਾਲ ਖੇਤ ਖਤੰਗ ਗਾਏ ਗਾਏ ਫਿਰੇ ਫਵਜਨ ਝਾਰ ਦਿਰਬ ਨਿਖੰਗ ਅੰਗ ਭੰਗਿਰੇ ਕਹੂੰ ਬਹੁ ਰੰਗ ਰੰਗਤ ਬਸਤ੍ਰ ਚਰਮ ਬਰਮ ਸੁਭੇ ਕਹੂੰ ਰਣ ਭੂਮ ਸ਼ਾਸਤਰ ਸਰੋ ਆਸਤ੍ਰ ਮੁੰਡ ਤੁੰਡ ਤੁਜਾ ਪਿਤਾ ਕਾ ਟੂਕ ਟਾਕ ਅਰੇਕ ਜੂਝ ਜੂਝ ਪਰੇ ਸਵੈ ਅਰ ਬਾਚਿਓ ਨਹੀਂ ਏਕ ਕੋਪ ਕਹਿ ਮੈਂ ਖੇਸ ਦਾਨੋ ਧਾਈਓ ਤਹਿ ਕਾਲ ਸ਼ਸਤਰ ਆਸਤ੍ਰ ਸੰਭਾਰ ਸੂਰੋ ਰੂਪ ਕਹਿ ਬਿਕਰਾਲ ਕਾਲ ਪਾਣ ਕਿਰਪਾਣ ਲੈ ਤਹਿ ਮਾਰੀਓ ਤਤਕਾਲ ਜੋਤ ਜੋਤ ਬਿਖੈ ਮਿਲੀ ਤਜ ਬ੍ਰਹਮ ਰੰਦ

एत श्री बचितम नाटके चंडी चरित्रे महका सुरबद है प्रथम त्याय संपूर्ण मास्त सो मास्त अवजो आथ धूम्र नैन जोध कथन कुलक शांद देविस तब गाजी अनहद बाजी भई बधाई सब सुखदाई दुंदब बाजे सब सुर गाजे करत बडाई सुमन ब्रखाई कीनी बहु अर्चा जस तुन चर्चा पायन लागे सब दुख पागे गाए जय करखा पोपन बरखा सीस निवाए सब सुख पाए दोहरा लोप चंडका जू पाए दै देवन को राज बौर सुंभ नै सुंभ त्वै दैत बड़े सिरताज चौपाई सुम निसुम चढ़े ओ लैके दल अर अनेक जीते जन जल थल देवराज को राज शनावा सेस मन मुकट भेट पठावा शीन लयो अलकेश भंडारा देश देश के जीत नरपारा जहां तहां कह दैत पठाए देश विदेश जीत फिर आए दोहरा देव सबै त्रासित पाए मनमो कियो विचार शरण पवानी की सबै भाज परे निर्धार नराज छंद सो त्रास देव भाजी अंग विशेख लाज लाजी अंग विशेख कार मंग कसे सुदेव लोक मुँह बसे तबै प्रकोप देव हुए चली सो शास्त्र अस्त्र लै समुद पान पान कै गजी कृपाण पान लै रसावल छंद सुनी देव बानी चढ़ी सिंह रानी सुभंग शास्त्र तारे सभै पाप टारे करो नद नातंग महामद मादंग पयो संख सोरंग सुनो चार ओरंग उते दैत ताए बड़ी सैन ले आए मुखंग रक्त नैनंग पकै बंक बैनंग चमंग चार टूके मुखंग मार कूके लय बाण पाणंग सुकाती कृपाणंग मंडे मध जंगंग प्रहारंग खतंगंग करावती कटारंग उठी शास्त्र चारंग महावीर तारे सरोघंग चलाए करै बार बैरी फ्रै जुंगैरी भुजंग प्रयात छंद क्रोधित सटायं उते सिंह तायो इते संख लै हाथ देवी बजायो पुरी चौद हुयंग रहो नाद पूरंग चमक्यो मुखंग जोद के मद नूरंग तबै तुमर नैनंग मच्यो शस्त्र तारी लय संग जोधा बड़े वीर भारी लयो बेड़ पव्यंग कियो नाद उचंग सुने गर्भणियान के गर्भ मुचंग सुनो नाद श्रवणंग कियो देव कोपंग सजे चरम बरमंग धरे शीस टोपंग पाई सिंह स्वारंग कियो नाद उचंग सुने दीह दानवान के मान मुचंग महाकोप देवी तसी सैन मधंग करे वीर बंके तह अध अधंग जिसै ताई कै सूर सैथी प्रहारियो तिने फेर बाणंग ना पाणंग ना बाणंग संभारि रसावल छंद जिसै बाण मारियो तिसै मार डारियो जितै सिंह तायो तितै सैनिक आयो जिते काए टाले तितै घर काले समय शस्त्र आयो सो जाने ना पायो जिते जुज रुझे तिते अंत जुझे जिने शस्त्र काले तिते मार डाले तबै मात काली तपीते जिज्वाली जिसै काव डारियो सो सुरग सिधारियो करी अध अधंग हनियो सैन सुदंग हनियो तुमर नैनंग सुनियो देव गैनंग दोहरा पजी बिरुथन दानवी गई पूप के पास तुमर नैन काली हनियो पजियो सैन निरास एत श्री बचित नाटके चंडी चरित्रे तुमर नैन बद बद है द्वितीया त्याय संपूर्ण मस मस्त अवजू आत चंड मुंड जुत कथन दोहरा ऐ बिद दैत संघार कर तबला चली अवास जो यह कथा पढ़े सुने रिद सिद्ध ग्रह तास जाओ भई तूम्र नैन जब सुने संघारे चंड मुंड तपू पहकारे बहुबिद कर पठय सनमाना है गए रथ है गए पात दए रथ नाना प्रथम निर्ग देवी है जे आए ते तबला गिर और पठाए तिनकी तनक पनक सुन पाई निसरी शस्त्र अस्त्र लै माई रुआल छंद साज साज चले तहां रण राज छेंद्र अनेक अर्ध मुंडित मुंड तेक जटा तरे सो अनेक कोप ओपंग दै सबै कर शस्त्र अस्त्र नचाए ताए ताए करै प्रहारण तिछ तेक कंपाए शस्त्र अस्त्र लगे जिते सफूल माल वै गए ओप ओप बिलोक अद्भुत दान वंग विस्मय पाए दौर दौर अनेक आयुध फेर फेर प्रहार ही जूझ जूझ गिरे अरेक सो मार मार पुकार ही रेल रेल चले हयेन्द्र पेल पेल गजेंद्र झेल झेल अनंत आयुध हेल हेल रिपेंद्र गाय गाय फिरे फवजन बाय बाय खतंग अंग पंग गिरे कहूं रण रंग सुर उतंग चार चार फिरे सिरोतम डार चारन कृपान सेर सेरन पुंज कुंजर सूर सीस पखान बकर नकर पुजास सोभत
ਚੱਕਰ ਸੇਰਤ ਚੱਕਰ ਕੇਸ ਪਾਂਸ ਸਿਬਾਲ ਸੋਹਤ ਅਸਤ ਸੂਰ ਸਰਾਕਰ ਸੱਜ ਸੱਜ ਚਲੇ ਹਥਿਆਰਨ ਗੱਜ ਗੱਜ ਗਜੇਂਦਰ ਬੱਜ ਬੱਜ ਬੱਜ ਬੱਜ ਸਬੱਜ ਬਾਜਨ ਭੱਜ ਭੱਜ ਹੈਂਦਰ ਮਾਰ ਮਾਰ ਪੁਕਾਰ ਗਏ ਹਥਿਆਰ ਹੱਥ ਸੰਭਾਰ ਧਾਏ ਧਾਏ ਪਰੇ ਨਿਸਾਚਰ ਬਾਹ ਸੰਖ ਅਪਾਰ ਸੰਖ ਗੋਮਿਅੰਗ ਗਜਿਅੰਗ ਅਰ ਸੱਜਿਅੰਗ ਰਿਪਰਾਜ ਭਾਜ ਭਾਜ ਚਲੇ ਕਿਤੇ ਤਜ ਲਾਜ ਬੀਰ ਨਿਲਾਜ ਬੀਰ ਭੇਰੀ ਭੁੰਕੀ ਅੰਗ ਅਰ ਧੁੰਕੀ ਅੰਗ ਸੋ ਨਿਸ਼ਾਨ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਗਦਾਨ ਬੀਰ ਕੰਗ ਨੇ ਬੰਦ ਹੀ ਅਰ ਅਛ ਰਹਿ ਸਿਰ ਤੇਲ ਬੀਨ ਬੀਨ ਬਰੇ ਬਰੰਗਣ ਡਾਰ ਡਾਰ ਫਰੇਲ ਕਾਲ ਕਾਲ ਬਿਮਾਨ ਲੇਗੀ ਫੇਰ ਫੇਰ ਸੋ ਬੀਰ ਕੂਦ ਕੂਦ ਪਰੇ ਤਹਾਂ ਤੇ ਝਾਰ ਝਾਰ ਸੋ ਤੀਰ ਹਾਂਕ ਹਾਂਕ ਲਰੇ ਤਹਾਂ ਰਣ ਰੀਝ ਰੀਝ ਪਟੇਂਦਰ ਜੀਤ ਜੀਤ ਲਇਓ ਜਿਨੇ ਕਈ ਬਾਰ ਇੰਦਰ ਉਪੇਂਦਰ ਕਾਟ ਕਾਟ ਦਏ ਕਪਾਲੀ ਬਾਂਟ ਬਾਂਟ ਦਿਸਾਨ ਡਾਟ ਡਾਟ ਕਰ ਦਲੰਗ ਸੁਰ ਪੱਗ ਪੱਬ ਪਿਸਾਨ ਤਾਏ ਤਾਏ ਸੰਘਾਰੀ ਅੰਗਰਿਪ ਰਾਜ ਬਾਜ ਅਨੰਤ ਸ਼੍ਰੋਣ ਕੀ ਸਰਤਾ ਉਠੀ ਰਣ ਮੱਧ ਰੂਪ ਦੁਰੰਤ ਬਾਣ ਔਰ ਕਮਾਨ ਸੈਥੀ ਸੂਲ ਤੇ ਚਕੁਠਾਰ ਚੰਡ ਮੁੰਡ ਹਨੇ ਦੋ ਕਰ ਕੋਪ ਕਾਲ ਕਰਵਾਲ ਦੋਹਰਾ ਚੰਡ ਮੁੰਡ ਮਾਰੇ ਦੋ ਕਾਲੀ ਕੋਪ ਕਰਵਾਲ ਔਰ ਜਿਤੀ ਸੈਨਾ ਹੁਤੀ ਛਿਨਮੋ ਦਈ ਸੰਘਾਰ ਏਤ ਸ੍ਰੀ ਬਚੇ ਤਰ ਨਾਟਕੇ ਚੰਡੀ ਚਰਿਤਰੇ ਚੰਡ ਮੁੰਡ ਬਧੈ ਤ੍ਰਿਤੀਓ ਧਿਆਏ ਸੰਪੂਰਨ ਮਸਤ ਸੁਭ ਮਸਤ ਅਵਜੋ ਅਥ ਰਗਤ ਬੀਰਜ ਜੁਧ ਕਥਨੰਗ ਸੋਰਠਾ ਸੁਨੀ ਭੂਪ ਇਮਕਾਥ ਚੰਡ ਮੁੰਡ ਕਾਲੀ ਹਨੇ ਬੈਠ ਪ੍ਰਾਤ ਸੁਪ੍ਰਾਤ ਮੰਤ ਕਰਤ ਇਹ ਵਿਦ ਪਾਏ ਚੌਪਈ ਰਗਤ ਬੀਜ ਤਬ ਭੂਪ ਬੁਲਾਇਓ ਅਮਿਤ ਦਰਬ ਦੈ ਤਾਂ ਪਠਾਇਓ ਬਹੁਵਿਧ ਦਈ ਬਿਰੂਥਨ ਸੰਗਾ ਹੈ ਕਹਿ ਰਥ ਪੈਦਲ ਚਤੁਰੰਗਾ ਰਗਤ ਬੀਜ ਦੈ ਚਲੋ ਨਗਾਰਾ ਦੇਵਨ ਲੋਕ ਲਓ ਸੁਨੀ ਪੁਕਾਰਾ ਕੰਪੀ ਭੂਮ ਗਗਨ ਥੈਰਾਨਾ ਦੇਵਨ ਜੁਧ ਦਿਵਰਾਜ ਡਰਾਨਾ ਧਵਲਾ ਗਿਰ ਕੇ ਜਬ ਤਟ ਆਏ ਦੁੰਦਬ ਢੋਲ ਮਿਰਦੰਗ ਬਜਾਏ ਜਬ ਹੀ ਸੁਨਾ ਕੁਲਾਹਲ ਕਾਨਾ ਉਤਰੀ ਸ਼ਸਤਰ ਆਸਰ ਲੈ ਨਾਨਾ ਛੈ ਪਰ ਲਾਏ ਬਰਖੀਅੰਗ ਬਾਣੰਗ ਬਾਜ ਰਾਜ ਔ ਗਿਰੇ ਕਿਕਾਣੰਗ ਡੈ ਡੈ ਪਰੇ ਸੁਬਟ ਸਿਰਦਾਰਾ ਜਨ ਕਰ ਕਟੇ ਬਿਰਜ ਸੰਘ ਆਰਾ ਜੇ ਜੇ ਸਤਰ ਸਾਮੂਹੇ ਪਏ ਬਹੁਰ ਜੀਅਤ ਗ੍ਰਹਿ ਕੋ ਨਹੀਂ ਗਾਏ ਜੈ ਪਰ ਪਰਤ ਭਾਈ ਤਰਵਾਰਾ ਇੱਕ ਇੱਕ ਤੇ ਭਾਈ ਦੋ ਦੋ ਚਾਰਾ ਭਿੰਨ ਪ੍ਰਯਾਤ ਛੰਦ ਕਿਮੀ ਤੇਜ ਤੇਜ ਅੰਗ ਸਵਰੋ ਸਿੰਘ ਪ੍ਰਹਾਰੰਗ ਕਿਮੀ ਦਾਮਨੀ ਜਾਣ ਭਾਦੋ ਮਜਾਰੰਗ ਉਠੇ ਨਦ ਨਾਦੰਗ ਗੜਕੇ ਕਮਾਣੰਗ ਮਚਿਓ ਲੋਕ ਰੋਹੰਗ ਭੂਤੰਗ ਪਜਾਣੰਗ ਬਜੇ ਭੇਰ ਭੇਰੀ ਜੁਝਾਰੇ ਚੜੰਗੇ ਪਰੀ ਕੁੱਟ ਕੁੱਟੰਗ ਲਗੇ ਧੀਰ ਤੱਕੇ ਚਵੀ ਚਾਵੜੀ ਅੰਗ ਨਫੀਰੰਗ ਰਣੰਗ ਅੰਗ ਮਨੋ ਬਿਚਰੰਗ ਬਾਗ ਬੰਕੇ ਬਬਕੰਗ ਉਤੇ ਕੋਪੀ ਅੰਗ ਤਰੋਣ ਬਿੰਦੰਗ ਸੋ ਬੀਰੰਗ ਪ੍ਰਹਾਰੇ ਭਲੀ ਪਾਂਤ ਸੋ ਆਨ ਤੀਰੰਗ ਉਤੇ ਦੌਰ ਦੇਵੀ ਕਰੋ ਖੱਗ ਪਾਤੰਗ ਗਿਰਿਓ ਮੂਰਛ ਨਾ ਹੋਏ ਭਇਓ ਜਾਨਕਾ ਤੰਗ ਛੁੱਟੀ ਮੂਰਛ ਨਾਇੰਗ ਮਹਾਂਵੀਰ ਗਜਿਓ ਕਰੀ ਚਾਰ ਲਓ ਸਾਰ ਸੋ ਸਾਰ ਬਚਿਓ ਲਗੇ ਬਾਣ ਸ਼੍ਰੋਣੰਗ ਗਿਰਿਓ ਭੂਮ ਚੂ ਜੁਧੰਗ ਉਠੇ ਵੀਰ ਤੇ ਕੀਏ ਨਾਥ ਕ੍ਰਿਤੁ ਕੁਟੇ ਵੀਰ ਜੇ ਤੇ ਤਿਤੇ ਕਾਲ ਕੂਟੇ ਪਰੇ ਚਰਮ ਬਰਮੰਗ ਕਹੂੰ ਗਾਤ ਟੂਟੇ ਜਿਤੇ ਜਿਤੀ ਭੂਮ ਮਧੰਗ ਪਰੀ ਸ਼੍ਰੋਣ ਤਾਰੰਗ ਜਗੇ ਸੂਰ ਤੇ ਕੀਏ ਮਾਰ ਮਾਰੰਗ ਪਰੀ ਕੁੱਟ ਕੁੱਟੰਗ ਰੁਲੇ ਤਛ ਮੁੱਛੰਗ ਕਹੂੰ ਮੁੰਡ ਤੁੰਡੰਗ ਕਹੂੰ ਮਾਸ ਮੁੱਛੰਗ ਪਯੋ ਚਾਰ ਸਹਿ ਕੋਸ ਲੋ ਕਬੀਰ ਖੇਤੰਗ ਵਿਦਾਰੇ ਪਰੇ ਵੀਰ ਬ੍ਰਿੰਦੰਗ ਵਿਜੇਤੰਗ ਸਾਵਲ ਛੰਦ ਚਹੂੰ ਔਰ ਟੂਕੇ ਮੁਖੰਗ ਮਾਰ ਕੂਕੇ ਚੰਡਾ ਗੱਡ ਗਾਡੇ ਮਚੇ ਰੋਸ ਬਾਡੇ ਪਰੇ ਬੀਰ ਭਰਖੰਗ ਕਰੀ ਦੇ ਬਾਣ ਬਰਖੰਗ ਚਵੰਗ ਚਾਰ ਟੂਕੇ ਪਛੇ ਆਹੁ ਰੁਕੇ ਪਰੀ ਛਤਰ ਚਾਰੰਗ ਚਲੀ ਸ਼੍ਰੋਣ ਤਾਰੰਗ ਉਠੇ ਬੀਰ ਮਾਨੀ ਤਰੇ ਬਾਨ ਪਾਨੀ ਮਹਾਂ ਰੋਸ ਗੱਜੇ ਤੁਰੀ ਨਾਦ ਬਜੇ ਪਰੇ ਰੋਸ ਪਾਰੀ ਮਚੇ ਛਤਰ ਤਾਰੀ ਹਕੰਗ ਹਾਗ ਭੱਜੀ ਫਿਰੈ ਸੈਣ ਭੱਜੀ ਪਰੋ ਲੋਕ ਰੋਹੰਗ ਛਕੇ ਸੁਰ ਸੋਹੰਗਿਰੇ ਅੰਗ ਭੰਗ ਅੰਗਦੰ ਜਾਨ ਜੰਗ ਅੰਗੜੰਕਾਰ ਛੁੱਟੇ ਚੜੰਕਾਰ ਉੱਠੇ ਕਟਾ ਕਟ ਬਾਹੈ ਵਹਿ ਜੀਤ ਚਾਹੇ ਮਹਾਂ ਮਦ ਮਾਤੇ ਤਪੇ ਤੇਜਤਾ ਤੇ ਰਸੰਗ ਰੁਦਰ ਰਾਚੇ ਵਹਿ ਜੁਦ ਮਾਚੇ ਕਰੈ ਬਣ ਅਰਚਾ ਧਨੁੜ ਬੇਦ ਚਰਚਾ ਮਚੇ ਵੀਰ ਵੀਰੰਗ ਉੱਠੇ ਝਾਰਤੀ ਰੰਗ ਗਲੋ ਗੱਡ ਫੂਰੈ ਨਹੀਂ ਨੈਕ ਮੂਰੈ ਸੁਮੇ ਸ਼ਸਤਰ ਬਰਖੇ ਮੈਂ ਖੁਆਸ ਕਰਕੇ ਕਰੈ ਤੀਰ ਮਾਰੰਗ ਵਹਿ ਲੋਹ ਤਾਰੰਗ ਨਦੀ ਸ਼੍ਰੋਣ ਪੂਰੰਗ ਫਰੀ ਗੈਣ ਹੂਰੰਗ ਗਜੈ ਗੈਣ ਕਾਲੀ ਹਚੀ ਖਪ ਖਪ ਰਾਲੀ ਕਹੂੰ ਬਾਜ ਮਾਰੇ ਕਹੂੰ ਸੂਰ ਪਾਰੇ ਕਹੂੰ ਚਰਮ ਟੂਟੇ ਫਿਰੇ ਗਜ ਬੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਰ ਪਰ ਬੰਗਟੇ ਬਾਜ ਬਰਮੰਗਰੀ ਬਲੀ ਬੈ ਰੁਜੇ ਸਮੇ ਸਾਰ ਜੁਜੇ ਲਖੇ ਬੀਰ ਖੇਤੰਗ ਨਚੇ ਪੁਦ ਪ੍ਰੇਤੰਗ ਨਚੇ ਮਾਸ ਹਾਰੀ ਹਸੇ ਵਿਓਮ ਚਾਰੀ ਕਲੰਕਾਰ
ਕੰਗ ਕੰਗ ਮਚੇ ਵੀਰ ਬੰਗ ਕੰਗ ਛੁਡਵੇ ਛੁਭੇ ਛਤਰ ਧਾਰੀ ਮੈਂ ਖੁਆਸ ਚਾਰੀ ਉਠੇ ਚਿਛ ਇੱਛੰਗ ਚਲੇ ਤੀਰ ਤਿੱਛੰਗ ਗੜੰਗਾਂਦਰ ਬੇਅੰਗ ਚਰੇ ਚਾਰਣੇ ਅੰਗ ਹਸੇ ਗ੍ਰਿਧ ਸਿਧੰਗ ਮਚੇ ਵੀਰ ਕ੍ਰੁਧੰਗ ਡਕਾ ਡਕ ਡਾਕੈ ਹਕਾ ਹਕ ਹਕੈ ਪਕਾ ਪੁੰਗ ਭੇਰੀ ਡਮਕ ਡਾਮ ਡੇਰੀ ਮਹਾਂ ਵੀਰ ਗਾਜੇ ਨਮੰਗ ਨਾਦ ਬਾਜੇ ਤਰਾ ਗੋਮ ਗਜੇ ਦੁਰਗਾ ਦੈਤ ਵਜੇ ਵਿਜੇ ਛੰਦ ਜੇਤਕ ਬਾਣ ਚਲੇ ਅਰ ਔਰ ਤੇ ਫੂਲਕੀ ਮਾਰ ਹੋਏ ਕੰਠ ਪਿਰਾਜੇ ਦਨ ਪੁੰਗਾ ਪੇਖ ਚੰਭਾਉ ਛੋਟ ਭਜੈ ਰਣ ਏਕ ਨਾ ਗਾਜੇ ਕੁੰਜਰ ਪੁੰਜ ਕਿਰੇ ਤਹਿ ਠੌਰ ਭਰੇ ਸਭ ਸ਼ਰੋਣਤ ਪੈਗ ਨਾ ਤਾਜੇ ਜਾਨਕ ਨੀਰਦ ਮਦ ਛਪੇ ਪ੍ਰੰਭੂ ਦਰ ਕੇ ਭਾਏ ਤੇ ਨੰਗ ਭਾਜੇ ਮਨੋਹਰ ਛੰਦ ਸ਼੍ਰੀ ਜਗਨਨਾਥ ਕਮਾਨ ਲੈ ਹਾਥ ਪ੍ਰਮਾਥਿਨ ਸੰਖ ਸਰਜੋ ਜਬ ਜੋਧੰਗ ਗਾਹਤ ਸੈਣ ਸੰਘਾਰਤ ਸੂਰ ਬਬਕਤ ਸਿੰਘ ਭ੍ਰਮਯੋ ਰਣ ਕ੍ਰੋਧੰ ਕਉ ਚਤ ਕਉ ਚੈ ਬੇਦ ਅਭੇਦਿਤ ਅੰਗ ਸੋ ਰੰਗ ਉਤੰਗ ਸੋਭਿਤ ਸੁਧੰਗ ਮਾਨੋ ਵਿਸਾਲ ਬਣਵਾਨਲ ਜਵਾਲ ਸਮੁੰਦਰ ਕੇ ਮਧ ਵਿਰਾਜਤ ਉਧੰਗ ਵਿਜੇ ਛੰਦ ਪੂਰ ਰਾਈ ਪਾ ਪੂਰ ਤਨੁਰ ਤੋਨ ਧੂਰ ਉੜੀ ਲੰਮੰਡਲ ਛਾਇਓ ਨੂਰ ਪਰੇ ਮੁਖਮਾਰ ਗਿਰੇ ਰਣ ਹੂਰਨ ਹੇਰ ਹੀ ਉਲਸਾਇਓ ਪੂਰਨ ਰੋਸ ਪਰੇ ਅਰ ਤੂਰਨ ਪੂਰ ਰਹੇ ਰਣ ਭੂਮ ਸਵਾਇਓ ਚੂਰ ਪਏ ਅਰ ਰੂ ਰਿਗਰੇ ਪਾਟ ਚੂਰਨ ਜਾਨਕ ਬੈਣ ਬੈਦ ਬਣਾਇਓ ਸੰਗੀਤ ਭੁਜੰਗ ਪ੍ਰਿਆਤ ਛੰਦ ਕਾਗੜ ਦੰਗ ਕਾਤੀ ਕਟਾਰੀ ਕਿਰਕਾੜਾ ਕੰਤਾਗੜ ਦੰਗ ਤੀਰੰਗ ਪਕੰਦੜਾ ਕੰਝਾਗੜ ਦੰ ਨਾਗੜ ਦੰ ਪਾਗੜ ਦੰ ਪਾਜੇ ਗਾਗੜ ਦੰਗਾ ਜੀ ਮਾਂ ਗਜ ਗਾਜੇ ਸਾਗੜ ਦੰਗ ਸੁਬਰੰਗ ਗਾਗੜ ਦੰ ਕੋਪੰਗ ਪਾਗੜ ਦੰ ਪਰਮ ਗਰਣ ਪਾਪ ਰੂਪੰਗ ਸਾਗੜ ਸੰਗ ਝਾਗੜ ਦੰ ਝਾਰੈ ਬਾਗੜ ਦੰਗ ਬੀਰੰਗ ਡਾਗੜ ਦੰਗ ਡਕਾਰੈ ਚਾਗੜ ਦੰਗ ਚੌਂਪੇ ਪਾਗੜ ਦੰਗ ਬੀਰੰਗ ਮਾਗੜ ਦੰਗ ਮਾਰੇ ਤਾ ਤਨੰਗ ਤਛ ਤੀਰੰਗ ਆਗੜ ਦੰਗ ਗਜੇ ਸੋ ਬੱਜੈ ਗਹੀਰੈ ਕਾਗੜ ਦੰਗ ਕਵਿਆਨ ਕਥੇ ਕਥੀਰੈ ਦਾਗੜ ਦੰਗ ਨਾਨ ਭਾਗੜ ਦੰਗ ਬਾਜੇ ਗਾਗੜ ਦੰਗਾ ਜੀ ਜਾਗੜ ਦੰਗਾ ਜੇ ਛਾਗੜ ਦੰਗ ਛੋਹੀ ਛੁਏ ਪ੍ਰੇ ਛੜਾ ਕੇ ਤਾਗੜ ਦੰਗ ਤੀਰੰਗ ਤੁਪੰਗ ਤੜਾ ਕੇ ਗਾਗੜ ਦੰਗੋ ਮੈਂ ਗਜੇ ਗਈ ਰੰਗ ਸਾਗੜ ਸੰਗ ਨਾਗੜ ਦੰਗ ਫੀਰੰਗ ਬਾਗੜ ਦੰਗ ਬਾਜੇ ਬਜੇ ਵੀਰ ਕੇ ਦੰਗ ਨਾਗੜ ਨਾਚ ਭੂਤ ਪ੍ਰੇ ਦੰਗ ਤਾਗੜ ਤੀਰੰਗ ਬਾਗੜ ਦੰਗ ਬਾਣ ਕਾਗੜ ਦੰਗਾ ਤੀ ਕਟਾਰੀ ਕਿਰਪੰਗ ਨਾਗੜ ਦੰਗ ਆਦੰਗ ਬਾਗੜ ਦੰਗ ਬਾਜੇ ਸਾਗੜ ਦੰਗ ਸੂਰੰਗ ਬਾਗੜ ਦੰਗ ਬਾਜੇ ਸਾਗੜ ਦੰਗ ਸੰਖਕ ਨਾਗੜ ਦੰਗ ਫੀਰੰਗ ਗਾਗੜ ਦੰਗੋ ਮੈਂ ਗਜੇ ਗਈ ਰੰਗ ਨਾਗੜ ਦੰਗਾਰੇ ਬਾਗੜ ਦੰਗ ਬਾਜੇ ਜਾਗੜ ਦੰਗ ਯੋਧਾ ਕਾਗੜ ਦੰਗਾਜੇ ਨਿਰਾਸ਼ ਛੰਦ ਜਿਦੇਕ ਰੂਪ ਧਾਰੀ ਅੰਗ ਤੇਕ ਦੇਵ ਮਾਰੀ ਅੰਗ ਤੇਕ ਰੂਪ ਧਾਰੀ ਦੀ ਤੇ ਉਹ ਦੁਰਗਾ ਸਿੰਘ ਵਾਰੀ ਜਿਦੇਕ ਸਤਰਬਾ ਚੜੇ ਪ੍ਰਭਾ ਸੁਣ ਕੇ ਪ੍ਰਭ ਜਿਦੇਕ ਬਿੰਦੂ ਕਾ ਗਿਰ ਗਏ ਸੋਪਾਨ ਕਾਲ ਕਾ ਕਰੇ ਸਾਵਰ ਚੰਦ ਵੋ ਸਰੋਣ ਹੀ ਨੰਗ ਪਯੋ ਅੰਗ ਛੀ ਨੰਗ ਰਿਓ ਅੰਧ ਭੂਮੰਗ ਮਨੋ ਮੇਘ ਭੂਮੰਗ ਸਭੈ ਦੇਵ ਹਰ ਕੇ ਸੰਤਾਰ ਪਰਖੇ ਰਗਤ ਬਿੰਦ ਮਾਰੇ ਸਭੈ ਸੰਤ ਉਬਾਰੇ ਇਤ ਸ੍ਰੀ ਬਚਤ ਨਾਟਕ ਚੰਡੀ ਚਰਿਤ੍ਰ ਰਗਤ ਬੀਜ ਬਦ ਹੈ ਚਤੁਰਥ ਆਏ ਸੰਪੂਰਨ ਮਾਸੂ ਮਾਤਾ ਵਜੂਮ ਆਥ ਨਿਸੋਂਭ ਜੁਦ ਕਥਨੰਗ ਦੋਹਰਾ ਸੋਂਭ ਨਿਸੋਂਭ ਸੁਣਿਓ ਜਬੈ ਰਕਤ ਬੀਜ ਕੋ ਨਾਸ ਆਪ ਚੜਤ ਪੇ ਜੋਰ ਦਲ ਪਰ ਸਜੇ ਪਰਸ ਅਰ ਪਾਸ ਭੁਜੰਗ ਪ੍ਰਿਆਤ ਸੰਚੜੇ ਸੁੰਭ ਨੈ ਸੁਮਸੂਰਾ ਅਪਾਰੰਗ ਉਠੇ ਨਤ ਨਾ ਸੰਗਤ ਤਉ ਸਾਧੂ ਕਾਰੰਗ ਪਈ ਅਸ਼ਟ ਸਹਿ ਕੋਸ ਲਾਉ ਛਤਰ ਚਾਇੰਗ ਭਏ ਭਜੇ ਚੰਦ ਸੂਰੰਗ ਡਰਿਓ ਦੇਵਰਾਇੰਗ ਪਕਾ ਭੁੰਗ ਭੇਰੀ ਡਾਹ ਡੁੰਕ ਢੋਲੰਗ ਫਟੀ ਨਖ ਸਿੰਘੰਗ ਮੁਖੰਗ ਡਾਢ ਕੋਲੰਗ ਡਮਾ ਡਮ ਡਵਰੂ ਡਕਾ ਡੁੰਕ ਡੰਕ ਕੰਗ ਰੜੇ ਗ੍ਰਿਧ ਬ੍ਰਿਦੰਗ ਕਲੰਕਾਰ ਕੰਗ ਕੰਗ ਖੁਰੰਗ ਖੇਹ ਉੱਠੀ ਰਹਿਓ ਗੈਣ ਪੂਰੰਗ ਚਲੇ ਸਿੱਧ ਬੇਦੰਗ ਪਏ ਪੱਬ ਚੂਰੰਗ ਸੁਣੋ ਸੁਰ ਤਾਲੀ ਗਾਏ ਸ਼ਸਤਰ ਪਾਣੰਗ ਕਿਲੰਕਾਰ ਜੇਮੀ ਹਨੇ ਜੰਗ ਜਵਾਨ ਗਰਸਾਵਲ ਚੰਦ ਗਜੇ ਵੀਰ ਗਾਜੀ ਤੁਰੇ ਧੁੰਦ ਤਾਜੀ ਮੈਂ ਕਵਾਸ ਕਰਖੇ ਸੰਘ ਧਾਰ ਬਰਖੇ ਇਤਾ ਸਿੰਘ ਗਾਜੇ ਉਹ ਮਹਾਂ ਸੰਘ ਬਜੀਓ ਰਹਿਓ ਨਾਥ ਪੂਰੰਗ ਛੂਹੀ ਗੈਣ ਹੂਰੰਗ ਸਭੈ ਸ਼ਸਤਰ ਸਾਜੇ ਕਣੰਗ ਜੇ ਮੰਗਾਜੇ ਚਲੇ ਤੇਜ ਤੈ ਕੈ ਅਨੰਦ ਸ਼ਾਸਤਰ ਲੈ ਕੇ ਆਏ ਕਿਉਂ ਔਰ ਟੁਕੇ ਮੁਖੰਗ ਮਾਰ ਕੁਕੇ ਅਨੰਦ ਸ਼ਾਸਤਰ ਬਾਜੇ ਮਹਾਂ ਵੀਰ ਗਜੇ ਮੁਖੰਗ ਨੈਣ ਰਕਤੰਗ ਤਰੇ ਬਾਣ ਸਕਤੰਗ ਕੀਏ ਕ੍ਰੋਧ ਉੱਠੇ ਸੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਦ ਸ਼ਾਸਤਰ ਛੂਟੇ ਕਰੀ ਬਾਣ ਪਰਖੰਗ ਭਰੀ ਦੇਵ ਹਰਖੰਗ ਬੇਲੀ ਵਿਦਨ ਪਛੰਦ ਕਹਿ ਕੈਤ ਸਪੂਗਤ ਗੰਗ ਅੰਗ ਪੈ ਪੈਤ ਸੋ ਵੀਰ ਸੋ ਪੰਕੀ ਅੰਗ ਲੈ ਲਹਿਤ ਬਾਣ ਕਿਰਪਾਣੀ ਅੰਗ ਗੈਤ ਪ੍ਰੇਤ ਮਸਾਣੀ ਅੰਗ ਟਹਿ ਡਹਿਤ ਡਬਲ ਡਮੰਕੀ ਅੰਗ ਲੈ ਲਹਿਤ ਤੇਗ ਤਰਮੰਕੀ ਅੰਗ ਧਮ ਧਮ ਸੰਗ ਤਰਮੰਕੀ ਅੰਗ ਬਬ ਕੰਤ ਵੀਰ ਸੋ ਬੰਕੀ ਅੰਗ ਛਟ ਛੁਟ ਕੰਤ ਮਾਣ ਕਮਾਣੀ ਅੰਗ ਹਰ ਕੰਤ ਖੇਤ ਖਤਰਾਣੀ ਅੰਗ ਡਹਿ ਰੰਤ ਡਾਮਰ ਡੰਕਣੀ ਕਹਿ ਕੈਤ ਕੂਕਣ ਜੁਗਣੀ ਉਫਟੰਤ ਸਰੋਣ ਚਿੱਛੀ ਅੰਗ ਬਰਖੰਤ ਸਾਇਕ ਤਿੱਛੀ ਅੰਗ ਬਬ ਕੰਤ ਵੀਰ ਅਨੇਕੇ ਅੰਗ ਫੇਕਰ ਅੰਤ ਸਿਆਲ ਵਿਸੇਖ ਅੰਗ ਹਰ ਕੰਧ ਸੁਰੋਣ ਤਰੰਗਣੀ ਬੈਰੰਤ ਦੇ ਭੰਗਣੀ ਬਬ ਕੰਧ ਕੇ ਡੋਲਹੀ ਰਣ ਰੰਗ ਅਭੰਗ ਕਲੋਲਹੀ ਡਮ ਢਮ ਡੋਲ ਢਮੰਕੇ ਅੰਗ ਤਮ ਤਮ ਸੰਗ ਤਰਮੰਕੇ ਅੰਗ ਬਹਿ ਬਹਿਤ ਕ੍ਰੋਧ ਕਿਰਪਾਣੇ ਅੰਗ ਝੁਝੰਤ ਜੋਤ ਜਵਾਨਿੰਗ ਦੋਹਰਾ ਭਾਜੀ ਚਮੂ ਸਭ ਦਾਨਵੀ ਸੁਮ ਨਿਰਖ ਨਿਰਜ ਨੈਣ ਨਿਕਟ ਪਿਕਟ ਪੜ ਜੇ ਹੁਤੇ ਤਿੰਨ ਪ੍ਰਤ ਬੋਲਿਓ ਬੈਣ
ਨਰਾਜ ਛੰਦ ਨਿਸੁੰਭ ਸੁੰਭ ਕੋਪਕੈ ਪਟਿਓ ਸੁਪਾਵ ਰੂਪਕੈ ਕਹਿਓ ਸੇ ਸ੍ਰੀ ਗਿਰਜਾਈਓ ਦੁਰਗਾਏ ਬਾਂਧ ਲਿਆਈਓ ਚੜਿਓ ਸੁਸੈਣ ਸਾਜ ਕੈ ਸਕੋਬ ਸੂਰ ਗਜ ਕੈ ਉੱਠੇ ਭਜਿੰਦਰ ਬਾਜ ਕੈ ਚਲਿਓ ਸੁਬੀਰ ਚਲਿਓ ਸੁਰੇਸ਼ ਭਾਜ ਕੈ ਅਨੰਤ ਸੂਰ ਸੰਗ ਲੈ ਚਲਿਓ ਸੁਧੁੰਦ ਪੀਨ ਤੈ ਆਕਾਸ਼ ਸੂਰਮਾ ਪਰੇ ਬਿਲੋਕ ਦੇਵਤਾ ਡਰੇ ਮਦਭਾਲ ਛੰਦ ਕੰਪਿਓ ਸੁਰੇਸ਼ ਬੁਲਿਓ ਮਹੇਸ਼ ਕਿਨੂ ਵਿਚਾਰ ਪੁੱਛੇ ਜੁਚਾਰ ਕੀ ਜੈ ਸੋ ਮਿੱਤਰ ਕਮਣੇ ਚਰਿਤ੍ਰ ਜਾਤੇ ਸੁਮਾਏ ਜੀਤੇ ਬਨਾਏ ਸਕਤੇ ਨਿਕਾਰ ਭੇਜੋ ਪਰ ਸਤਰੂਣ ਜਾਏ ਹਨ ਹੈ ਰਸਾਏ ਸੋਈ ਕਾਮ ਕੀਨ ਦੇਵੀ ਪ੍ਰਬੀਨ ਦੈ ਸੋਈ ਕਾਮ ਕੀਨ ਦੇਵਨ ਪ੍ਰਬੀਨ ਸਕਤੈ ਨਿਕਾਰ ਭੇਜੀ ਅਪਾਰ ਮਿਰਤਨਰਾਜ ਛੰਦ ਚਲੀ ਸੋ ਸ਼ਕਤ ਛੀਗਰ ਛੀਗਰ ਪਾਣ ਪਾਣ ਧਾਰ ਕੈ ਉੱਠੇ ਸੋ ਗ੍ਰਿਧ ਬ੍ਰਿਧ ਡੋਰ ਡਾਕਰੀ ਨਿਕਾਰ ਕੈ ਅਸੇ ਸੁਕੰਗ ਬੰਕੇ ਅੰਕ ਬੰਧ ਅੰਧ ਉੱਠੀ ਵਿਸੇਕ ਦੇਵ ਤਾਰੂ ਵੀਰ ਬਾਣ ਧਾਰ ਬੁੱਠੇ ਰਸਾਵਲ ਛੰਦ ਸਭੈ ਸ਼ਕਤ ਐ ਕਹਿ ਚਲੀ ਸ਼ੀਸ ਨਿਆ ਕਹਿ ਮਾਂ ਅਸਤ੍ਰ ਤਾਰੇ ਮਾਂ ਵੀਰ ਮਾਰੇ ਮੁਖੰਗ ਰਕਤ ਨੈਣੰਗ ਬਕੈ ਬੰਕ ਬੈਣੰਗ ਤਰੇ ਅਸਤ੍ਰ ਬਾਣੰਗ ਕਟਾਰੀ ਕਿਰਪਾਣੰਗ ਤੈ ਤੈਤ ਗਾਜੇ ਤੁਰੀ ਨਾਦ ਬਾਜੇ ਤਰੇ ਚਾਰ ਬਰਮੰਗ ਸਜੇ ਕਰੂਰ ਬਰਮੰਗ ਚਉ ਔਰ ਗੜਜੇ ਸਭੈ ਦੇਵ ਲੜਜੇ ਛੁੜੇ ਤਿਛ ਤੀਰੰਗੜੇ ਕਟੇ ਚੌਰ ਚੀਰੰਗ ਰਸੰਗ ਰੁਦਰ ਰਤਰੇ ਮਾਂ ਤੇਜ ਤੱਤੇ ਕਰੀ ਬਾਣ ਬਰਖੰਗ ਪਏ ਦੇਵ ਹਰ ਖੰਗ ਤੇ ਦੇਵ ਮਾਰੇ ਉਤੈ ਸਿੰਘ ਫਾਰੇ ਗਣੰਗ ਗੁੜ ਗਰਜੈ ਸਭੈ ਦੈਵ ਸਭੈ ਦੈਤ ਲੜਜੈ ਪਈ ਬਣ ਬਰਖਾ ਗਏ ਜੀਤ ਕਰਖਾ ਸਭੈ ਦੁਸ਼ਟ ਮਾਰੇ ਮਈਆ ਸੰਤ ਬਾਰੇ ਸੁਨੀ ਸੁਮੰਗ ਸਿੰਗਾਰੇ ਉਦਰੰਗ ਦੈਤ ਮਾਰਿਓ ਸਭੈ ਦੁਸ਼ਟ ਭਾਜੇ ਤੈ ਸਿੰਘ ਗਾਜੇ ਪਈ ਪੋਪ ਬਰਖਾ ਗਏ ਜੀਤ ਕਰਖਾ ਜਯੰਗ ਸੰਤ ਜੰਪੈ ਤਰਸੇ ਦੈਂਤ ਕੰਪੇ ਏਤ ਸ੍ਰੀ ਬਚਤ ਨਾਟਕ ਚੰਡੀ ਚਰੀ ਤਰੇ ਨਿਸੁੰਭ ਪਤੇ ਪੰਜ ਮੋਤੇ ਆਏ ਸੰਪੂਰ ਮਾਸੂ ਮਾਸਾ ਵਜੋਂ ਆਥ ਸੁੰਭ ਜੁਤ ਕਦਰੰਗ ਭੁਜੰਗ ਪ੍ਰਿਆਦ ਛੰਦ ਲਗੁੰ ਬ੍ਰਾਂਤ ਜੁਜਿਓ ਸੁਣਿਓ ਸੁੰਭ ਰਾਜਿੰਗ ਸਜੇ ਸ਼ਤਰ ਅਸਤਰੰਗ ਚੜਿਓ ਚੌਂਪ ਚਾਯੰਗ ਪਯੋ ਨਾਦ ਉਚੰਗ ਰਹਿਓ ਗੈਣ ਪੂਰ ਗੈਣੰਗ ਤਰਸੇ ਦੇਵਤਾ ਦੈਂਤ ਕੰਪਿਓ ਤ੍ਰਿਨੈਣੰਗ ਡਰਿਓ ਚਾਰ ਬਖਤਰੰਗ ਤਰਿਓ ਦੇਵਰਾਜੰ ਡਿਗੇ ਪਬ ਸਰਬੰਗ ਸਜੇ ਸੁਭ੍ਰ ਸਾਜੰਗ ਪਰੇ ਹੂ ਤੈ ਕੈ ਪਰੇ ਲੋਹ ਕਰੋਹੰਗ ਮਨੋ ਮੀਰ ਕੋ ਸਾਤਮੋ ਸਰਿੰਗ ਸੋਹੰਗ ਸਜਿਓ ਸੈਣ ਸੁਮੰਗਿਓ ਨਾਦ ਉਚੰਗ ਸੁਣੇ ਗਰਬਣੀਆਨ ਕੇ ਗਰਭ ਮੁਚੰਗ ਪਰਿਓ ਲੋਹ ਕਰੋਹੰਗ ਉਠੀ ਸ਼ਤਰ ਚਾਰੰਗ ਚਵੀ ਚਾਵੜਾ ਡਾਕਣੀ ਅੰਡਕਾਰੰਗ ਬਹੇ ਸ਼ਤਰ ਆਤਰੰਗੜੇ ਚਰਮ ਬਰਮੰਗ ਭਲੇ ਗਨਿ ਬਹਾਯੋ ਪਟੰਗ ਸੁਵੰਗ ਧਰਮੰਗ ਉਡੀ ਗੁਜੁਹੰਗਿਰੇ ਚੌਹਰ ਚੀਰੰਗਲੇ ਤਜਮੁਚੰਗ ਭਰੀ ਚ ਗੱਛ ਤੀਰੰਗਿਰੇ ਅੰਗ ਸੰਘ ਬਾਰੂਣੰਗ ਵੀਰ ਖੇਤੰਗ ਨਚੇ ਕੰਧ ਹੀਣੰਗ ਬੰਧੰਗ ਚੇਤ ਮੁਟੈ ਗ੍ਰਿੰਦ ਪ੍ਰਿਜੰਗ ਰੜੈ ਕੰਗ ਬੰਗ ਕੰਗ ਪਗਾ ਪੰਗ ਪੇਰੀ ਡਾਹ ਡੁਗ ਡੰਗ ਕੰਟਕਾ ਟੁਕ ਟੁ ਪੰਗਟਾ ਟੁਕ ਟਾ ਲੰਘਤਾ ਜਾ ਮੁਚ ਦੇ ਗੰਬਕਿਆ ਬਿਕਰ ਲੰਘ ਲਾ ਚਾਲ ਵੀਰੰਗ ਤਮਾ ਤਮ ਸਾਵੰਗ ਭਰੀ ਹਾਲ ਹੂਲੰਗ ਸੁਣਿਓ ਲੋਕ ਨਾਗੰਗ ਡਚੀ ਡਾਕਣੀ ਜੋਗਣੀ ਅੰਗ ਬਿਤਾਲੰਗ ਨਚੇ ਕੰਧ ਹੀਣੰਗ ਮੰਦੰਗ ਕਪਾਲੰਗ ਹਸੇ ਦੇਵ ਸਰਬੰਗ ਰਿਸਿਓ ਦਾਨ ਵੇ ਸੰਗਿਦੋ ਆਗਨ ਜਵਾਲੰਗ ਭਯੋ ਆਪ ਪਿਸਮ ਦੋਰਾ ਸੁੰਭਾ ਸੁਰਜਿਤ ਅਸੁਰ ਪਠੇ ਕੋਪ ਪਠਾਏ ਤੇ ਦੇਵੀ ਸੁਖਤ ਕਰੇ ਬੁੰਤ ਬਾਕੀ ਨਾ ਨਰਾਸ਼ ਛੰਦ ਸੋ ਵੀਰ ਸੈਣ ਸੱਜ ਕਹਿ ਚੜਿਓ ਸੋ ਗੋਪ ਗਜ ਕਹਿ ਚੜਿਓ ਸੋ ਸ਼ਤਰ ਧਾਰ ਕਹਿ ਪੁਕਾਰ ਮਾਰ ਮਾਰ ਕਹਿ ਸੰਗੀਤ ਮਧੁਭਾਰ ਛੰਦ ਕਾਗੜ ਦੰਗ ਕੜਾਕ ਤਾਗੜ ਦੰਗ ਤੜਾਕ ਸਾਗੜ ਦੰਗ ਸੁਬੀਰ ਕਾਗੜ ਦੰਗ ਹੀਰ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜੁਜਾਨ ਨਾਗੜ ਦੀ ਨਿਹੰਗ ਬਾਗੜ ਦੀ ਪਲੰਗ ਤਾਗੜ ਦੀ ਤਮਕ ਲਾਗੜ ਦੀ ਲਹਿਕ ਕਾਗੜ ਦੰਗ ਕਿਰਪਾਨ ਬਾਹੇ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਛਾਗੜ ਦੀ ਛੁਟਾਂਦ ਆਗੜ ਦੀ ਉਡਾਂਤ ਆਗੜ ਦੀ ਪਵੰਗ ਸਾਗੜ ਦੀ ਸੁਪੰਗ ਜਾਗੜ ਦੀ ਜੁਜਾਨ ਝਾਗੜ ਦੀ ਜੁਜਾਨ ਝਾਗੜ ਦੀ ਝਣੰਗ ਕਾਗੜ ਦੀ ਗਣੰਗ ਤਾਗੜ ਦੀ ਤੜਾਕ ਜਾਗੜ ਦੀ ਤਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾਕ ਕਾਗੜ ਦੰਗ ਕਪਾਲ ਨੱਚੀ ਵਿਗਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੀ ਅੰਗ ਬੇਅੰਤ ਸੋਕ ਟਾਰੀ ਅੰਕ ਮੰਦ ਅੰਧ ਉੱਠੀ ਅੰਗ ਵਿਸੇਕ ਬਾਣ ਬੁੱਠੀ ਅੰਗ ਕੜਾਕੜ ਕਰਮ ਕੰਗ ਉਦੰਗ ਸੜਾਕ ਸਹਿਤੀ ਅੰਜੁਦੰਗ ਬੇਅੰਤ ਬਾਣ ਬਰਖੇ ਅੰਗ ਵਿਸੇਖ ਵੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾਕੜੀ ਕਿਰਪਾਣੀ ਜਟਾ ਜੁਟੀ ਜਵਾਨੀ ਸੋ ਵੀਰ ਜਾਗੜ ਦੰਗ ਜਗੇ ਲੜਾਕ ਲਾਗੜ ਦੰਗ ਪਕੇ ਸਾਵਲ ਛੰਦ ਚਮੀ ਤੇਗ ਚਟੰਗ ਛੁਰੀ ਛਿਪਰ ਛੁੱਟੰਗ ਗੁਰੀ ਗੁਰਜ ਗੁਰੀ ਗੁਰੰਗ ਗੁਰਜ ਗਟੰਗ ਪਿਲੰਗੰਗ ਬਿਸਟੰਗ ਕਿਤੇ ਸੋਣ ਚਟੰਗ ਕਿਤੇ ਸੀਸ ਫੁਟੰਗ ਊਂ ਛੁੱਟੰਗ ਊਂ ਵੀਰ ਉੱਠੰਗ ਊਂ ਤੂਰ ਲੁੱਟੰਗ ਕਿਤੇ ਮਾਰ ਰਟੰਗ ਪਣੇ ਜਸ ਪਟੰਗ ਕਿਤੇ ਪੇਟ ਫਟੰਗ ਵਜੇ ਸ਼ਤਰ ਤਟੰਗ ਕਿਤੇ ਖੂਨ ਰਟੰਗ ਕਿਤੇ ਦੁਸ਼ਟ ਦਟੰਗ ਫਿਰੇ ਚੂਹ ਰਟੰਗ ਸਜੇ ਸੂਰ ਸਾਰੇ ਮੈਂ ਕਵਾਸ ਤਾਰੇ ਕਹੇ ਲਏ ਖੱਗ ਆਰੇ ਮਾਰੋ ਵਾਰੇ ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੋ ਮਾਰੰਗ ਉਚਾਰੇ ਭਵਾਨੀ ਪਛਾਰੇ ਜਵਾਜੇ ਮਚਾਰੇ ਬੜੇ ਲੁਝਾਰੇ ਹੁਦੇ ਜੀ ਵਾਰੇ ਗੰਗਵਾਰ ਟਾਰੇ ਠਮੰਗ ਠੋਕ ਠਾਰੇ ਬਲੀ ਵਾਰ ਡਾਰੇ ਢਮੰਕੇ ਢਢਾਰੇ ਬਹੇ ਬਾਣਨੀ ਆਰੇ ਕਿਤੇ ਤੀਰ ਤਾਰੇ ਲਖੇ ਹੱਥ ਬਾਰੇ ਦੀਵਾਨੀ ਦਿਤਾਰੇ ਹਣੇ ਭੂਮ ਭਾਰੇ ਕਿਤੇ ਸਿੰਘ ਬਾਰੇ ਕਿਤੇ ਆਪ ਬਾਰੇ ਜਿਤੇ ਦੇਵ ਭਾਰੇ ਜਿਤੇ ਅੰਧ ਹਾਰੇ ਬੜੇ ਹੀ ਅਣਿਆਰੇ ਤਰੀ ਬਰੀਆਰੇ ਕਰੂ ਅੰਤਰ ਆਰੇ ਲਪਕੇ ਲਰਾਰੇ ਹਰੀ ਰੇ ਅਰੇ ਆਰੇ ਹਣੇ ਗਾਲ ਕਾਰੇ ਭਜੇ ਰੋਹ ਬਾਰੇ ਦੋਹਰਾ ਐ ਵਿਧ ਦੁਸ਼ਟ ਪ੍ਰਚਾਰ ਕੈ ਸ਼ਸਤਰ ਆਸਰ ਕਰ ਦੀਨਾ ਬਾਣਾ ਬੂੰਦ
ਪ੍ਰਥਮੈ ਬਰਖਾ ਸਿੰਘ ਨਾਦ ਪੁਨ ਕੀਨ ਸਾਵਲ ਛੰਦ ਸੁਣਿਓ ਸੁੰਬਰਾਜੰਗ ਚੜ੍ਹਿਓ ਚੌਂਬਚਾਇੰਗ ਸਜੇ ਸ਼ਦਰ ਪਾਣੰਗ ਚੜ੍ਹੇ ਚੰਗ ਜਵਾਨੰਗ ਲਗੇ ਢੋਲ ਟੰਕੇ ਕਮਾਣੰਗ ਕਣੰਕੇ ਪਏ ਨਦ ਨਾਦੰਗ ਤੁਰੰਗ ਨਿਰਪਖਾਦੰਗ ਚਮਕੀ ਕਿਰਪਾਣੰਗ ਉੱਠੇ ਹਟੇ ਤੇਜ ਮਾਣੰਗ ਮਹਾਵੀਰ ਹੁੰਕੇ ਸੋਨੀ ਸਾਣ ਦਰੁੰਕੇ ਚੂੰ ਉਰ ਕਰਜੇ ਸਭੈ ਦੇ ਦੈਂਤ ਲੜਜੇ ਸੰਤਾਰ ਪਰਕੇ ਮਈਆ ਪਣ ਪਰਖੇ ਜੋ ਪਈ ਜੇ ਲਏ ਸ਼ਾਸਤਰ ਸਾਮੂਹੇ ਧਾਏ ਤਿਤੇ ਨਿਧਨ ਕਹੁ ਪ੍ਰਾਪਤ ਭਾਏ ਚਮਕਤ ਭਈ ਅਸਨ ਕੀ ਧਾਰਾ ਭਵਕੇ ਰੁੰਡ ਮੁੰਡ ਵਿਕਰਾਲਾ ਦੋਹਰਾ ਹੈ ਗੇ ਰਦ ਪੈਦਲ ਕਟੇ ਬਚਿਓ ਜੀ ਬਚਿਓ ਜੀਵਤ ਨਾ ਕੋਏ ਤਬ ਆਪੇ ਨਿਕਸਿਓ ਨਿਰਪਤ ਸੁੰਭ ਕਰੈ ਸੋ ਹੋਏ ਚੌਪਈ ਸ਼ਿਵ ਦੂਤੀ ਦੁਰਗਾ ਬਲਾਈ ਕਾਂ ਨਾਗਲੀ ਕੈ ਸਬਜਾਈ ਸ਼ਿਵ ਕੋ ਭੇਜ ਦੀਜੀ ਤੇ ਹਾਂ ਦੈਤ ਰਾਜ ਸਿਧ ਜਹਾਂ ਸ਼ਿਵ ਦੂਤੀ ਜਬ ਇਮ ਸੁਨ ਪਾਵਾ ਸਿਵੈ ਦੂਤ ਕਰ ਦੈ ਪਠਾਵਾ ਸ਼ਿਵ ਦੂਤੀ ਤਾਂ ਤੇ ਭਜਨਾਵਾਂ ਜਾਣ ਸਕਲ ਪ੍ਰਖਰ ਬਾਵਾਂ ਸ਼ਿਵ ਕਹੀ ਦੈਤ ਰਾਜ ਸੁਨ ਬਾਵਾਂ ਐ ਵਿਤਕਉ ਤੁਮੋ ਜਗ ਸ਼ਿਵ ਕਹੀ ਦੈਤ ਰਾਜ ਸੁਨ ਬਾਤਾ ਐ ਵਿਤਕਉ ਤੁਮੋ ਜਗ ਮਾਤਾ ਦੇਵ ਦੈਵਨ ਕੋ ਦੈ ਕੈ ਠਕੁਰਾਈ ਕਹਿ ਮਾਂਡਹੁ ਹਮ ਸੰਗ ਲੜਾਈ ਦੈਤ ਰਾਜ ਇਹ ਬਾਤ ਨਾ ਮਾਨੀ ਆਪ ਚਲੇ ਜੂਝਨ ਅਭਿਮਾਨੀ ਗਰਜ ਕਾਲ ਕਾਲ ਜਿਉ ਜਹਾਂ ਪ੍ਰਾਪਤ ਪਯੋ ਅਸੁਰਪਤ ਤਹਾਂ ਚਮਕੀ ਤਾਂ ਅਸਨ ਕੀ ਤਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਕਮਨ ਅਚੇਤਾ ਪਿਪਰੇ ਭੈਰਵ ਭੀ ਮਨੇਕਾ ਤੁਰ ਹੀ ਢੋਲ ਨਗਾਰੇ ਬਾਜੇ ਭਾਂਜ ਭਾਂਜ ਜੋ ਧਾਰਨ ਗਾਜੇ ਡਾਢ ਡਫ ਡਮਰੂ ਡੁਗ ਡੁਗੀ ਕਨੀ ਨਾਇਨ ਫੀਰੀ ਜਾਤ ਨਾ ਗਰੀ ਮੰਦ ਬਹਾਰ ਹੁੰਕੇ ਕਿਕਾਣ ਧੁੰਕੇ ਨਿਸ਼ਾਨ ਸਜੇ ਸੁਬੀਰ ਗਜੇ ਗਹੀਰ ਝੁਜੇ ਨਿਝਕ ਬਜੇ ਉਬਕ ਸਜੇ ਸੁਭਾ ਸ਼੍ਰੇ ਸੁਹਾ ਕੱਟੇ ਕਿਕਾਣ ਫੁੱਟੇ ਚਵਾਣ ਸੁਲੰਗ ਸੜਾ ਉੱਠੇ ਕੜਾਕ ਗੱਜੇ ਜਵਾਨ ਬਜੇ ਨਿਸ਼ਾਨ ਸਜੇ ਰਜੇਂਦਰ ਗੱਜੇ ਗਜੇਂਦਰ ਜੰਗ ਪ੍ਰਿਆਤ ਛੰਦ ਫਿਰੇ ਬਾਜਿੰਗ ਤਾਜਿੰਗ ਇਤ ਉਤੰਗ ਅਜੇ ਬਾਰਣ ਦਾਰਣ ਰਾਜ ਬਦਰੰਗ ਬਜੇ ਸੰਗ ਪੇਰੀ ਉੱਠੇ ਸੰਗ ਨਾਦੰਗ ਰਣੰਗ ਨਫੀਰੰਗ ਤੁਣੰਗ ਨਿਰਵਿਖਾ ਦੰਗੜੰਗ ਕੇ ਕਿਰਪਾਣੰਗ ਸੜਕਾਰ ਸੇਣ ਗੁੜੀ ਗੂਜੂ ਵੰਗ ਭਰੇ ਰੇਲ ਬਿਰੰਗ ਦੁਰੇ ਤਚ ਮੁਤ ਗਿਰੇ ਚੌਰ ਜੀ ਰੰਗ ਹੂੰ ਆਤਮ ਤੰਗ ਹੂੰ ਬਰਮ ਬੀਰੰਗ ਰਸਾਵਲ ਛੰਦ ਬਲੀ ਵੈਰ ਰੁਜੇ ਸਮੂਸਾਰ ਜੁਤੇ ਸੰਭਰੇ ਹਤਰੰਗ ਬਕੈ ਮਰ ਮਰੰਗ ਸਭੈ ਸ਼ਤਰ ਸਜੇ ਮਹਾਂਵੀਰ ਗਜੇ ਥਰੰਗ ਉਰ ਛੁਟੇ ਕਲੰਕਾਰ ਉੱਠੇ ਬਜੈ ਬਾਦਰ ਤੇਜੰਗ ਹਸੈ ਗਾਂਦਰ ਬੇਅੰਗ ਝੰਡਾ ਗੱਡ ਜੁਟੇ ਸਰੰਗ ਸੰਜ ਫੁੱਟੇ ਚੌਂ ਔਰ ਉੱਠੇ ਸੰਗ ਬ੍ਰਿਸ਼ਟ ਬੁੱਠੇ ਕਰੋ ਅਧਿਕ ਕਰਾਲੰਗ ਬਕੈ ਬਿਕ ਰਾਲੰਗ ਭਜੰਗ ਪ੍ਰਿਆ ਛੰਗ ਕਿਤੇ ਕੁੱਠੀਆਂ ਬੁੱਠੀਆਂ ਬ੍ਰਿਸ਼ਟ ਬਾਣਗ ਰਣ ਗੁਲੀਆਂ ਬਾਜ ਖਾਲੀ ਪਲਾਣੰਗ ਜੁਜੇ ਜੋਤੀਆਂ ਬੀਰ ਦੇਵੰਗ ਦੇਵੰਗ ਸੁਭੇ ਛਤਰ ਸਾਜਾ ਮਨੁ ਸੰਤ ਦੇਵ ਗਰਜੇ ਗੱਜੀਅੰਗ ਸਰਬ ਸਜੇ ਪਵੰਗ ਜੁਦੰਗ ਜੁਟੀਆਂ ਜੋਤ ਜੁਟੇ ਖਤੰਗੰਗ ਤੜਕੇ ਤਬਲੰਗ ਚੜੰਕੇ ਕਿਰਪਾਣੰਗ ਸੜਕਾਰ ਸੇੜੰਗ ਰਣੰਕੇ ਨਿਸਾਣੰਗ ਧਮਾ ਢਮ ਢੋਲੰਗ ਢਲਾ ਢੋਕ ਢਾਲੰਗ ਗਾਹਾ ਜੂਹ ਗਜੇ ਹਯੰ ਹਾਲ ਚਾਲੰਗ ਸਟਾ ਸੱਟ ਸੇਲੰਗ ਆ ਖੁਨ ਗੰਗ ਟੁੱਟੇ ਚਰਮ ਬਰਮ ਉਠੇ ਨਾਲ ਅੰਗ ਉਠੇ ਅਗ ਨਾਲ ਗਏ ਖੋਲ ਖਗੰਗ ਨਿਸਾ ਮਾਪਸੀ ਜਾਣ ਮਾ ਸੁਣ ਡਗੀ ਡਾਕਣੀ ਡਾ ਅਮਰੂ ਡੌਰ ਡੱਕੰਗ ਨਚੇ ਵੀਰ ਬੈਤਾਲ ਭੂਤੰਗ ਭਪੱਕੰਗ ਬੇਲੀ ਬਿਦਨ ਛੰਦ ਸਰਬ ਸਤਰ ਆਵਤ ਭੇਜਿਤੇ ਸਭ ਕਾਟ ਦੀਨ ਦੁਰਗਾ ਤਿਤੇ ਅਰ ਔਰ ਜੇਤ ਗਡਾਰੀਅੰਗ ਤੇ ਉਗਾਟ ਭੂਮਤਾਰੀਅੰਗ ਸਰ ਆਪ ਕਾਲੀ ਛੰਡੀਅੰਗ ਸਰਬਾ ਸਤਰ ਬਿਹੰਡਿਅੰਗ ਸ਼ਸਤਰਹੀਣ ਜਬੈ ਨਿਹਾਰਿਓ ਚਾਹੇ ਸ਼ਬਦੇ ਮਨ ਉਚਾਰਿਓ ਨ ਮਦ ਭਜਨ ਬਾਜੀ ਅਵਦੋਕ ਦੇਵਾ ਗਾਜਹੀ ਲਗਦੇਵ ਬਾਰੰਬਾਰ ਹੀ ਜੈ ਸ਼ਬਦ ਸਭ ਪੁਕਾਰ ਹੀ ਰਾਣਾ ਓਪ ਕਾਲ ਕਰਾ ਲਿਅੰਗ ਖੱਟ ਅੰਗ ਪਾਣ ਉਛਾਲਿਅੰਗ ਸਿਰ ਸੁੰਭ ਹੱਦੋ ਛੱਡੀਅੰਗ ਏਕ ਚੋਟ ਦੁਸ਼ਟ ਬਿਹੰਡਿਅੰਗ ਦੋਹਰਾ ਜਿਮ ਸੁੰਭਾ ਸੁਰ ਕੋ ਹਨਾ ਆਦਿਕ ਕੋਪ ਕੈ ਕਾਲ ਤਿਉ ਸਾਧਨ ਕੇ ਸਤਰ ਸਭ ਚਾਂਬਤ ਜਾਹੇ ਕਰਾਲ ਏਤ ਸ੍ਰੀ ਬਚਨ ਨਾਟਕ ਚੰਡੀ ਚਰਿਤਰੇ ਸੋਮ ਬਧੇ ਕਾਸ਼ਟ ਮੋਤੇ ਆਏ ਸੰਪੂਰਨ ਮਸੁ ਮਸ ਅਵਜੂ ਆਥ ਜੈਕਾਰ ਸ਼ਬਦ ਕਥਰੰਗ ਬੇਲੀ ਬਿੰਦਰ ਚੰਦ ਜੈ ਸ਼ਬਦ ਦੇ ਪੁਕਾਰ ਹੀ ਸਭ ਫੁੱਲ ਫੁੰਡਾਰ ਹੀ ਕਨਸਾਰ ਕੁਮ ਕਰਮ ਲਿਆਏ ਕਾ ਟੀਕਾ ਦੀਓ ਹਰ ਖਾਏਗਾ ਚੌਪਈ ਉਸ ਤਤ ਸਭੂ ਕਰੀ ਅਪਾਰਾ ਬ੍ਰਹਮ ਕਵਚ ਕੋ ਜਾਪ ਉਚਾਰ ਸੰਤ ਸਮੂਹ ਪ੍ਰਫੁੱਲਿਤ ਪਾਏ ਦੁਸ਼ਟ ਅਰਿਸ਼ਟ ਨਾਸ ਹੋਏ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਇ ਸਦਾ ਜਗ ਮਾਈ ਜੈ ਤੈ ਸਾਧਨ ਹੋਹੇ ਸਹਾਈ ਦੇਵੀ ਜੂਕੀ ਉਸ ਤਤ ਭਜੰਗ ਪ੍ਰਿਆਤ ਛੰਦ ਨਮੋ ਜੋਗ ਜਵਾਲੰਗ ਧਰਿਅੰਗ ਜਵਾਲੰਗ ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰਗ ਨਮੋ ਸ੍ਰੋਣ ਬੀਰ ਬੀਰ ਜਾਰ ਦਨੀ ਧੂਮਰ ਹੰਤੀ ਨਮੋ ਕਾਲ ਕਾ ਰੂਪ ਜਵਾਲਾ ਜਯੰਤੀ ਨਮੋ ਅੰਬਕਾ ਜਮਹਾ ਜੀ ਜੋਤ ਰੂਪਾ ਨਮੋ ਚੰਡ ਮੁੰਡਾਰ ਦਨੀ ਭੂਪੂਪਾ ਨਮੋ ਚਾਮਰੀ ਨਮੋ ਚਾਮਰੰਗ ਚੀਰਣੀ ਚਿਤ੍ਰ ਰੂਪੰਗ ਨਮੋ ਪਰਮ ਪ੍ਰਗਿਆ ਬ੍ਰਿਜਾ ਜੈ ਅਨੂਪੰਗ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜਸਾ ਸਾਤਕਾ ਪਰਮ ਬਰਮਾ ਨਮੋ ਮੈਂ ਕਦੈਤ ਗੋਅੰਧ ਕਰਨੀ ਨਮੋ ਤੋਖਣੀ ਸੋਖਣੀ ਸਰਵ ਏਣੀ ਬਿੜਾ ਲਾਚ ਹੰਤੀ ਕਰੂ ਰਾਚ ਕਾਇਆ ਦਿਜਕ ਦਿਆਰ ਦਨੀਅਨ ਅਨਮੋ ਜੋਗ ਮਾਇਆ ਨਮੋ ਭਾਈ ਰਵੀ
ਭਾਰ ਵਿਅੰਗ ਭਵਾਨੀ ਨਮੋ ਜੋਗ ਜਵਾਰਨ ਧਰੀ ਸਰਬਮਾਨੀ ਅਧਿ ਉਰਤ ਵੀ ਆਪ ਰੂਪਾ ਭਾਰੀ ਰਮਾ ਰਿਸ਼ਟੀ ਕਾਮ ਕਰੂਪੀ ਕੁਮਾਰੀ ਭਵੀ ਭਾਵਨੀ ਭਈ ਰਵੀ ਭੂਮ ਰੂਪਾ ਨਮੋ ਹਿੰਗੁਲਾ ਪਿੰਗੁਲਾਯੰ ਅਨੁਪਾ ਨਮੋ ਜੁਦਨੀ ਕੁਰਦਨੀ ਕਰੂਰ ਕਰਮਾ ਮਹਾ ਬੁਧਨੀ ਸਿਧਨੀ ਸੁਧ ਕਰਮਾ ਪਰਿਪਤਮਨੀ ਪਾਰਪਤੀ ਪਰਮ ਰੂਪਾ ਸਿਵੀ ਵਾਸਵੀ ਬ੍ਰਾਹਮੀ ਰਿਦ ਕੂਪਾ ਮਿੜਾ ਮਾਰਜਨੀ ਮੂਲ ਸੂਰਤ ਵੀ ਮੋਹ ਕਰਤਾ ਪਰਾਪਸ਼ਟਨੀ ਪਾਰਪਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਇੰਗ ਨਮੋ ਕਰਤ ਗਿਆਨੀ ਸਿਵਾ ਸੀਤਲੰਗ ਭਵੀ ਭਾਰ ਵੀਅੰਗ ਨਮੋ ਸਰਪ ਪਾਣਗ ਨਮੋ ਆਸਤ੍ਰ ਧਰਤਾ ਨਮੋ ਤੇਜ ਮਣਗ ਜਯਾ ਜਯਾ ਚਰਮਣੀ ਚਾਵੜਾਇੰਗ ਕਿਰਪਾ ਕਾਲਕਾਇੰਗ ਨੈਂਗ ਨਿਤਨਿਆਇੰਗ ਨਮੋ ਚਾਪਣੀ ਚਰਮਣੀ ਖੜਗ ਪਾਣਗ ਤਾ ਪਾਣਨੀ ਚੱਕਰਣੀ ਚਿੱਤਰ ਮਾਣਗ ਨਮੋ ਸੂਲਣੀ ਸੈਥਣੀ ਪਾਣ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਭੋਖਣੀ ਸੋਖਣੀ ਅੰਗ ਮਰਣਾਲੀ ਨਮੋ ਦੁਸ਼ਟ ਦੁਖਾਰਦਣੀ ਰੂਪਕਾਲੀ ਨਮੋ ਜੋਗ ਜਵਾਲਾ ਨਮੋ ਕਰਤ ਗਿਆਨੀ ਨਮੋ ਅਮਿਕਾ ਤੋਤਲਾ ਸ਼੍ਰੀ ਭਵਾਨੀ ਨਮੋ ਦੁਖਦਾਹੀ ਨਮੋ ਦੁੱਖ ਹਰਤਾ ਨਮੋ ਅਸ਼ਤਣੀ ਨਮੋ ਸ਼ਸਤਰਣੀ ਅਸ਼ਤਣੀ ਕਰਮ ਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰਣੀ ਨਮੋ ਬ੍ਰਿਧ ਵਾਲਾ ਨਮੋ ਸਿੰਘ ਬਾਹੀ ਨਮੋ ਦਾੜ ਗਾੜਕ ਨਮੋ ਖਗ ਦਗਨ ਚਮਾ ਝਮ ਬਾੜਕ ਨਮੋ ਰੁੜ ਗੁੜਕ ਨਮੋ ਸਰਵਿਆਪੀ ਨਮੋ ਨਿਰਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧ ਰੂਪੰਗ ਨਮੋ ਸਿੱਧ ਕਰਣੀ ਨਮੋ ਪੋਖਣੀ ਸੋਖਣੀ ਸਰਬ ਭਰਣੀ ਨਮੋ ਆਰਜਨੀ ਮਾਰਜਨੀ ਕਾਲ ਰਾਤੀ ਨਮੋ ਜੋਗ ਜਵਾਲੰਗ ਧਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਣੀ ਨਈ ਨਿਤ ਨਾਰਾਇਣੀ ਦੁਸ਼ਟ ਦਰਣੀ ਛਲਾ ਅਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਤਕਾ ਪੁਰਗਾ ਪ੍ਰਾਤ ਸੰਧਿਆ ਜਿਨੈ ਮੋਹ ਕਹਿ ਚੌਦਹ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਉਵਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਭਾ ਨਮੋ ਤੋਕਣੀ ਪੋਕਣੀ ਸੰਤ ਸਰਬਾ ਨਮੋ ਸ਼ਕਤਣੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਗਿਰ ਪਾਣੀ ਨਮੋ ਰੂਪਕਾਲੀ ਕਪਾਰਤੀ ਅਲੰਦੀ ਨਮੋ ਚੰਦਰਣੀ ਭਾਨ ਵਿਅੰਗ ਬਿੰਦੀ ਨਮੋ ਸ਼ੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਾਸਤਰ ਧਾਰਾ ਨਮੋ ਤਾਰਣੀ ਕਾਰਣੀ ਅੰਗਾਪਾਰ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵ ਦੁਰਗਿਆ ਨਮੋ ਦੇਵ ਰੂਪਾ ਨਮੋ ਚਾਰਣਿਆਣਾ ਨਮੋ ਸੂਲ ਸੈ ਨਮੋ ਸੂਲਣੀ ਸੈਥਣੀ ਬਕਰ ਬੈਣਾ ਨਮੋ ਬ੍ਰਿਧ ਬੁੱਧਾ ਨਗਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿੜਾ ਕਰੂਰਕਾਲਾ ਨਮੋ ਦੁਸ਼ਟ ਪੁਸ਼ਟਾਰਦਨੀ ਛੇਮਗਰਣੀ ਨਮੋ ਦਾੜ ਗਾੜਾ ਧਰੀ ਤੋਖਿਆ ਹਰਣੀ ਨਮੋ ਸ਼ਾਸਤਰ ਬੇਤਾ ਨਮੋ ਸ਼ਤਰਗਾਮੀ ਨਮੋ ਜਛ ਵਿਦਿਆ ਤਰੀ ਪੂਰਨਗਾਮੀ ਰਿਵੰਗ ਤਾਪਣੀ ਜਾਪਣੀ ਸਰਬ ਲੋਕਾ ਥਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਗੁੜੇਸੀ ਨਮੋ ਸਖਤ ਪਾਣੀ ਨਮੋ ਕਾਲਕਾ ਖੜਗ ਪਾਣੀ ਕਿਰਪਾਣੀ ਨਮੋ ਨੰਗੁੜੇਸੀ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮੱਛਿਆ ਕਰੋਟੀ ਨਮੋ ਕਾਲ ਰਾਤੀ ਕਪਰਦੀ ਕਲਿਆਣੀ ਮਹਾਰਿਧ ਰਿਧਣੀ ਸਿੱਧ ਦਾਤੀ ਕਿਰਪਾਣੀ ਨਮੋ ਚਤੁਰਬਾਹੀ ਨਮੋ ਅਸ਼ਟਬਾਹਾ ਨਮੋ ਪੋਕਣੀ ਸਰਮ ਆਲਮ ਪਨਾਹਾ ਨਮੋ ਅਮਕਾ ਜੰਭਾ ਕਰਤਕਿਆਨੀ ਮਿੜਾਲੀ ਕਪਰਦੀ ਨਮੋ ਸ਼੍ਰੀ ਭਵਾਨੀ ਨਮੋ ਦੇਵ ਅਰਧਿ ਆਇਰਦਨੀ ਦੁਸ਼ਟ ਹਰਦੀ ਸਿਤਾ ਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਦੀ ਨਮੋ ਪਾਰ ਬ੍ਰਹਮੀ ਹਰਿਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲਕਾਯੰ ਕਪਾਲੀ ਨਮੋ ਭਦਰਕਾਲੀ ਸਿਵਾਯੰ ਦੁਰਗਾਯੰ ਛਿਮਾਯੰ ਨਮੋ ਧਾਤਰੀਅੰਗ ਸਵਾ ਸਵਾਹਾਯੰ ਨਮੋ ਸੀਤਲਿਅੰਗ ਨਮੋ ਚਰਬਣੀ ਸਰਬ ਧਰਮਗ ਤੁਜਾਯੰ ਨਮੋ ਹਿੰਗੁਲਾ ਪਿੰਗੁਲਾ ਅਮਕਾਯੰ ਨਮੋ ਦੀਰਘਾਲਾ ਨਮੋ ਸਿਆਮਰਣੀ ਨਮੋ ਅੰਜਨੀ ਗੰਜਨੀ ਦੈਤ ਰਣੀ ਨਮੋ ਅਰਧ ਚੰਦਰਾਇਣੀ ਚੰਦਰ ਚੂੜ ਨਮੋ ਇੰਦਰ ਊਰਧਾ ਨਮੋ ਦਾੜ ਗੁੜਗ ਨਤਸੰਗ ਸੇਖਰੀ ਚੰਦਰ ਭਾਲਾ ਭਵਾਨੀ ਪਵੀ ਭੈਰਵੀ ਭੂਤ ਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮੱਛਿਆ ਪਰੀ ਪਦਮਨੀ ਪੂਰਣੀ ਸਰਬ ਇੱਛਿਆ ਜਯਾ ਜੋਗਣੀ ਜਛ ਕਰਤਾ ਜਯੰਤੀ ਸੁਭਾ ਸਵਾਮਣੀ ਸ੍ਰਿਸ਼ਟ ਜਾ ਦੁਸ਼ਟ ਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪਰਿਯੰਗ ਪ੍ਰਭੀ ਪੂਰਣੀ ਪਾਰ ਬ੍ਰਹਮੀ ਅਜੇਯੰ ਅਰੂਪੰਗ ਨੂਪੰਗ ਨਾਮੰਗ ਠਾਮੰਗ ਅਭੀਤੰਗ ਜੀਤੰਗ ਮਾਤਰਮ ਤਾਮੰਗ ਛੇਦੰਗ ਭੇਦੰਗ ਕਰਮੰਗ ਸੁਧਰੰਗ ਨਮੋ ਨਮੋ ਬਾਣ ਪਾਣੀ ਤਰੇ ਚਰਮ ਪਰੰਗ ਅਜੇਯੰ ਭੇਅੰਗ ਨਿਰੰਗਾਰ ਨਿਤਰੰਗ ਨਿਰੂਪੰਗ ਨਿਰਬਾਣੰਗ ਨਿਮਿਤਿਅੰਗ ਅਕਿਤਿਅੰਗ ਪੁਰੀ ਗੌਰਜਾ ਕਾਮ ਰੂਪੀ ਗੋਪਾਲੀ ਬਲੀ ਬੀਰਣੀ ਬਾਵਨ ਜਗਿਆ ਜਵਾਲੀ ਨਮੋ ਸ਼ਤਰ ਚਰਬਾਇਣੀ ਗਰਭ ਹਰਣੀ ਨਮੋ ਤੋਖਣੀ ਸੋਖਣੀ ਸਰਬ ਪ੍ਰਣੀ ਪਿਲੰਗੀ ਪਵੰਗੀ ਨਮੋ ਚਰਚਿਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਪਵੀ ਭਾਵਨੀ ਭਵਿਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰ ਪਵਿੱਤਰੀ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਚਵਾਲ ਪ੍ਰਚੰਡ ਮੁੰਡੀ ਚਮੁੰਡੀ ਬ੍ਰੰਗਦਾਇਣੀ ਦੁਸ਼ਟ ਹੰਡੀ ਅਖੰਡੀ ਸਵੈ ਸੰਤ ਪਾਰੀ ਬ੍ਰੰਗ ਵਿਊਹ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਿਅੰਗ ਨਮਸਤਿਅੰਗ ਨਮਸਤਿਅੰਗ ਭਵਾਨੀ ਸਦਾ ਰਾਖ ਲੈ ਮੋਹੇ ਕਿਰਪਾ ਕਹਿ ਕਿਰਪਾਨੀ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰ ਦੇਵੀ ਜੂ ਕੀ ਉਸਤਤ ਸਾਪਤਮੋ ਧਿਆਇ ਸੰਪੂਰਨ ਮਸ ਮਸਤ ਆਵਜੂ ਆਥ ਚੰਡੀ ਚਰਤ ਉਸਤਰਤ ਬਰਨੰਗ ਭੁਜੰਗ ਪ੍ਰਿਆਦ ਸ਼ਾਨਦਾ
ਭਰੇ ਜੋਗਣੀ ਪਤ੍ਰ ਚੌ ਸੱਠ ਚਾਰੰ ਚਲੀ ਠਾਮ ਠਾਮ ਡਕਾਰੰ ਡਕਾਰੰ ਪਰੇ ਨੇਹ ਗੇ ਹੰਗੇ ਕੰਕ ਬੰਗੰ ਰੁਲੇ ਸੂਰਬੀਰੰ ਆਹਣ ਨਿਰਸੰਗਨ ਚਲੇ ਨਾਰਦੂ ਹਾਥ ਬੀਨਾ ਸੁਹਾਏ ਬਨੇ ਬਾਰਦੀ ਡੰਗ ਡਵਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁੱਛੰਗ ਨਚੇ ਭੂਤ ਪ੍ਰੇਤੰਗ ਨਚੇ ਬੀਰ ਬੈਤਾਲ ਅਧੰਕ ਬੰਧੰ ਬਧੇ ਬਦ ਗੋਪਾ ਗੁਲਿਤਰਾਣ ਬਧੰ ਪਏ ਸਾਧ ਸੰਭੂ ਭੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਕੋ ਤਰੰਗਤਾਮ ਬਾੜੇ ਸੁਨੈ ਸੁਮ ਸੋਫੀ ਲਰੈ ਜੋਦ ਗਾੜੇ ਜਗੈ ਰਹਿਣ ਜੋਗੀ ਜਪੈ ਜਾਪ ਜਾਕੋ ਤਰੈ ਪਰਮ ਜੋਗੰ ਲੈ ਸਿੱਧਤਾ ਕੋ ਪੜੈ ਯਾਹ ਵਿਦਿਆਰਥੀ ਵਿਧਿ ਹੇ ਤੰਗ ਲੈ ਸਰਬ ਸ਼ਾਸਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤੇ ਸਹਿ ਸਰਬ ਪੁਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤਾ ਅੰਤ ਲਹੇਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਇੱਕ ਸ੍ਰੀ ਬਚਨ ਨਾਟਕ ਚੰਡੀ ਚਰਿਤ ਚੰਡੀ ਚਰਿਤ ਨਾਮ ਅਸ਼ਟਮੋ ਧਿਆਇ ਸੰਪੂਰਨ ਮਾਸੁ ਮਾਤਾ ਵਜੋਂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰੀਏ ਘਰ ਨਉ ਨਿਧ ਆਵੈ ਤਹਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਦਿਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜ ਕਹਿ ਦੈਤਾਂ ਦਾ ਨਾਸ਼ ਕਰਾਇਆ ਤੈ ਤੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈ ਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮਨ ਦੇਵਤੇ ਕਈ ਜੁਗਤਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਤ ਸੰਜ ਪੀਤਿਆ ਅਧ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡਵਰੂ ਆਇਆ ਅਭਿਮਾਨ ਉਤਾਰਨ ਦੇਵਤਿਆ ਮੈਂ ਕਾ ਸੁਰ ਸੁੰਡ ਪਾਇਆ ਜੀਤ ਲਏ ਤਿੰਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਰ ਕੈ ਤਿੰਨ ਗਿਰ ਕੈ

ਪੌੜੀ। ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾਹ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕੁਰਾਈ ਸਾਤੇ ਦਾਨਵੀ, ਲੋਕੀ ਧੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਮਨਾ ਰਾਕਸ਼ਾਂ, ਕਿਨੈ ਨਾ ਜਿੱਤਾ ਜਾਈ ਮੈਂ ਖੇ ਦੈਤ ਨੂੰ, ਤੇਰੀ ਸਾਮਤ ਕਾਈ ਦੇਵੀ ਦੁਰਗਸ਼ਾ ਪੌੜੀ। ਦੁਰਗਾ ਬੈਣ ਸੁਨੰਦੀ ਹੱਸੀ ਹੜਹੜਾਏ, ਉਹੀ ਸੀਹੋ ਮੰਗਾਇਆ ਰਾਖਸ ਭਖਣਾ, ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ, ਰੋਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ। ਰਾਖਸ ਆਏ ਰੋਹਲੇ ਖੇਤ ਭਿੜਨ ਕੇ ਚਾਏ, ਲਸ਼ਕਨ ਤੇਗਾਂ ਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ, ਦੁਆ ਕੰਧਾਰਾ ਮੋਏ ਜੁੜੇ ਢੋਲ ਸੰਘ ਨਗਾਰੇ ਵੱਜੇ। ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ, ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ, ਖੇਤ ਅੰਦਰ ਜੋਧੇ ਗੱਜੇ ਪੌੜੀ। ਡੰਗ ਮੁਸਾਫਾ ਬਜੇ ਹਰਨ ਕੁਰੇ ਨਗਾਰੇ ਚਾਵਲੇ, ਝੂਲਨੇ ਜੇ ਬੈਰਕਾਂ ਨੀਸਾਨ ਲਸਣ ਸਾਵਲੇ, ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਚਟਾਵਲੇ, ਦੁਰਗਾ ਦਾਨੂ ਡਹੇ ਰਣ ਨਾਦ ਵਜਨ ਖੇਤ ਪੀਹਾਵਲੇ, ਪੀਰ ਪਰੋਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ, ਇੱਕ ਵੱਡੇ ਤੇਗੀ ਤੜਫੀਅਨ ਮਤ ਪੀਤੇ ਲੋਟਨ ਬਾਵਲੇ, ਇੱਕ ਚੁਣ ਚੁਣ ਛਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ, ਗਦਾ ਤਰਸੂਲਾਂ ਬਰਛੀਆਂ ਤੀਰ ਬਗਨ ਖਰੇ ਉਤਾਰੇ, ਜਨ ਡੱਸੇ ਭੁਜੰਗਮ ਸਾਂਵਲੇ, ਮਰ ਜਾਵਣ ਬੀਰ ਰੁਹਾਵਲੇ ਪੌੜੀ। ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ, ਤਾਏ ਰਾਖਸ ਰੋਹਲੇ ਚੌਗਿਰ ਦੋ ਪਾਰੇ ਹੱਥੀ, ਤੇਗਾਂ ਪਕੜ ਕੇ ਰਣ ਭਿੜੇ ਕਰਾਰੇ, ਕਦੇ ਨਾ ਨੱਠੇ ਜੁੱਧ ਤੇ ਚੌਧੇ ਜੁਝਾਰੇ, ਦਿਲ ਵਿੱਚ ਰੋਹ ਬਿਠਾਏ ਕਹਿ ਮਾਰ ਮਾਰ ਪੁਕਾਰੇ, ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ, ਮਾਰੇ ਜਾਪਣ ਬਿਜਲੀ ਸਰਪਾਰ ਮਨਾਰੇ ਪੌੜੀ, ਚੋਟ ਪਈ ਦਮਾਮੇ ਤਲਾ ਮੁਕਾਬਲਾ, ਦੇਵੀ ਦਸ ਨਚਾਈ ਸਿਣਸਾਰ ਦੀ, ਪੇਟ ਮਲੰਦੇ ਲਾਈ ਮੈਂ ਖੇ ਦੈਤ ਨੂੰ, ਗੁਰਦੇ ਆਂਦਾ ਖਾਈ ਨਾਲੇ ਰੁਕੜੇ, ਜੇ ਦਿਲ ਵਿੱਚ ਆਈ ਕਈ ਸੁਣਾਈ ਗਏ, ਚੋਟੀ ਜਾਣ ਦਿਖਾਈ ਤਾਰੇ ਤੁਮ ਖੇਤ ਪੌੜੀ, ਚੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ, ਤੂੰ ਲਈਆਂ ਤਲਵਾਰੀ ਦੇਵਾਂ ਦਾਨਵੀ, ਵਾਹਨ ਵਾਰੋ ਵਾਰੀ ਸੁਰੇ ਸੰਗਰੇ ਵਗੈ ਰੱਤ, ਝੁਲਾਰੀ ਜੁੰਗੇਰੂ ਬਾਬਤਰਾ, ਦੇਖਣ ਬੈਠ ਅਟਾਰੀ ਨਾਰੀ ਰਾਕਸ਼ਾਂ ਪਾਈ, ਤੁਮ ਸਵਾਰੀ ਦੁਰਗਾ ਦਾਨਵੀ ਪੌੜੀ। ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ ਰਣੋ ਨਾ ਭੱਜਨ ਰੋਹੇ ਰੋਹਲੇ, ਸਿੰਹਾਂ ਵਾਂਗੂ ਗੱਜਨ ਸਭੇ ਸੂਰਮੇ, ਤਣ ਤਣ ਤਣ ਤਣ ਕੈਵਰ ਛੱਡਣ ਦੁਰਗਾ ਸਾਹਮਣੇ ਪੌੜੀ। ਘਰੇ ਨਗਾਰੇ ਦੋਹਰੇ ਰਣ ਸੰਗਲੀ ਆ ਰੇ, ਧੁੱਲ ਪੇੜੇ ਦੂਹਰੇ ਸਰਦਾਰ ਜਤਾਲੇ, ਉਖਲੀਆਂ ਨਾ ਸਾਂਝ ਨਾਮ ਜਾਪਨ ਆਲੇ, ਤਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ, ਸੁਰਪ ਜਿਹੇ ਲੜਹਟੇ ਵੀਰ ਟਲੇ ਨਾ ਟਾਲੇ, ਗਜੇ ਦੁਰਗਾ ਘੇਰ ਕਹਿ ਜਾਣ ਘਣੀਰ ਕਾਲੇ ਚੌ ਪੌੜੀ, ਚੋਟ ਪਈ ਖਰਚਾ ਮੀ ਤਲਾ ਮੁਕਾਬਲਾ, ਘੇਰ ਲਈ ਵਰਿਆ ਮੀ ਦੁਰਗਾ ਆਈ

ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਤਲਿਆ ਸੂਰਮੇ ਨਾਲ ਬੜੇ ਹਜ਼ਾਰੀ ਮਿਆਨੋ ਖੰਡਾ ਧੋਇਆ ਮੈਂ ਖਾਸੁਰ ਬਾਰੀ ਉਮਰ ਲਤੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰੱਤ ਦੇ ਸਲਲੇ ਜੱਟ ਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਕਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਾਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲਹਿੰਦੀ ਅਗਾਂ ਸਿਧਾਣੀ ਸਿੰਘਾਂ ਧੌਲਦਿਆਂ ਪੂਰਮ ਸਿਰ ਲਹਿ ਲਾਣੀ ਦੁਸ਼ਮਣ ਮਾਰ ਕੇ ਵੱਡੇ ਗਣ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹ ਮਿੱਝਦੀ ਚਾਰੇ ਯੁੱਗ ਕਹਾਣੀ ਚੱਲਕ ਤੇਜ ਦੀ ਬੇਦਣ ਖੇਤ ਵਿਹਾਣੀ ਮੈਂ ਕੇ ਦੈਤ ਨੂੰ ਇਤੀ ਮੈਂ ਕਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਾਂ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਰ ਨਾਹੀ ਪਾਣੀ ਦਲੀ ਹੰਕਾਰ ਕਹਿ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਬਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੋਪ ਵਾਣੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ਸੁਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੱਧ ਜੋਧੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਪੇੜ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋ ਸੁੰਭ ਨਿਸੁੰਭ ਸਿਧਾਇਆ ਪੌੜੀ ਸੁੰਭ ਨਿਸੁੰਭ ਅਲਾਇਆ ਵੜ ਜੋਧੀ ਸੰਘਰ ਵਾਏ ਰੋ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦੇਵ ਦਾਨੋ ਲੁਝਣ ਆਏ ਪੌੜੀ ਦਾਨੋ ਦੇਵ ਅਲਾਂ ਕੀ ਸੰਗਰ ਰਚਿਆ ਫੁੱਲ ਖਣੇ ਜਣਬਾ ਕੀ ਬਾਣੇ ਜੋਧਿਆਂ ਭੂਤਾਂ ਇਲਾਂ ਕਾਕੀ ਗੋਸ਼ਤ ਭਖਿਆ ਹੁੰਮਣ ਧੁੰਮਣ ਜਾਗੀ ਕੱਤੀ ਸੂਰਿਆਂ ਸੱਟ ਪਈ ਨਗਾਰੇ ਦਲਾਂ ਮੁਕਾਬਲਾ ਦਿੱਤੇ ਦੇਵ ਭਜਾਈ ਮਿਲਕੇ ਰਾਖਸ਼ੀ ਲੋਕੀ ਤੀ ਫਿਰਾਈ ਦੋਈ ਆਪਣੀ ਦੁਰਗਾ ਦੀ ਸਾਂਭ ਤਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਖਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਉਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੈ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੌਵੀ ਧੌਂਸ ਬਜਾਈ ਦਲਾਂ ਮੁਕਾਬਲਾ ਰੂਪਵਾਨੀ ਆਈ ਉੱਤੇ ਰਾਖਸ਼ਾਂ ਖਬੈ ਦਸ ਤਨਚਾਈ ਸੀਣਸਾਰ ਦੀ ਬਹੁਤਿਆਂ ਦੇ ਤਨਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋ ਚਲਾਈ ਰਾਖਸ਼ ਰਾਏ ਨੂੰ ਜਮਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੈਤ ਪੁਕਾਰੇ ਰਾਜੇ ਸੁੰਬ ਤੈ ਲੋਚਨ ਧੂਮ ਸੰਗਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਤੈ ਜਾਪਣ ਅੰਮ੍ਰਿਤਾਰੇ ਡਿਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਤਲਹਾਰੇ ਤੈ ਕਛਿਤ ਖਾਏ ਗਏ ਬਚੇ ਸੁਮਾਰੇ ਮਾਰੇ ਰਹਿ ਦੇ ਰਾਏ ਤੇ ਪੌੜੀ ਰੋ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਉਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਝ ਨੋ ਚਣ ਜੰਪੁਰ ਪਗੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੁਹੇਲੇ ਆਏ ਉੱਤੇ ਰਾਖਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਗਏ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਸ਼ੈਬਰ ਲਾਈ ਬੁੱਠੀ ਦੇਵਤਾ ਭੇਰੀ ਸੰਘ ਪਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲੈ ਜਿਨੀ ਦਸ ਉਡਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮ ਨਿ ਸੋਮ ਰਿਸਾਏ ਮਾਰੇ ਦੈਤ ਸੋਣਾ ਜੋਧੇ ਸਭ ਬੁਲਾਏ ਆਪਣੇ ਮਜਲ ਸੀ ਜਿਨੀ ਦੇਵ ਪਜਾਏ ਇੰਦਰ ਜੇਵੇ ਤੇਈ ਮਾਰ ਗਿਰਾਏ ਪਲਵਜ ਦੇਵਤਾ ਉਹ ਨੀ ਦਸਤੀ ਦਸਤ ਵਜਾਏ ਤਿਨਾ ਚੇਤ ਕਰ ਫਿਰ ਸਰਣਵਦ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕ ਟੋਪੀਆਂ ਲੁੱਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੇ ਹਟਾਏ ਜੁਝ ਬਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸਿੰਗਰ ਦੇਖਣਾ ਪੌੜੀ ਦੈਤੀ ਦੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੋਣਾ ਖੱਬੈ ਦਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰੰਦ ਬੀਜਦੀ ਜਣ ਮਦ ਖਾਏ ਮਦਾਰੀ ਘੁੰਮਣ ਸੂਰਮੇ ਅਗਣਤ ਪਾਉ ਪਸਵਾਰੀ ਰੁਲੇ ਆਹੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਅੰਕਾਰੇ ਰਹਿੰਦੇ ਸੂਰਮੇ ਜੋਧੇ ਜਿਹੜ ਮਨਾਰੇ ਦਿਸਣ ਖੇਤ ਮਾਰੇ ਬੜਾ

0: ਸਭੇ ਸੂਰਤਾਂ ਬਹੁਤੀ ਸ੍ਰੀ ਬਿਹਾਲੀਆਂ
1: ਰੜਕੀ ਜਾਇ ਕੈ ਤਾਕਤ ਕੋ ਰੜਕ ਸਤਿ ਸ਼੍ਰੀ ਅਕਾਲ।

ਮਾਰਚ ਦੇ ਅਵਤਾਰ ਨਾਲ ਮਾਰਚ ਦੇ ਅਵਤਾਰ ਨਾਲ

Thank you.

ਅਤ ਦੇਵੀ ਜੁਕੀ ਉਸਤਤ

ਸ੍ਰੀ ਭਗਵੰਤ ਭਜਨ ਜੋ ਜੁਗਤ ਜਾਲ ਪਤੇ ਸਭੀ ਮ੍ਰਿਤ ਕੇ ਗੁਰ ਅੰਮ੍ਰਿਤ ਸੁਣਨਾ ਭਜਨ ਅੰਤ ਪ੍ਰਭ ਸਾਹਿਬ ਪ੍ਰਤੀ ਪ੍ਰਤੀ ਮੇਰੇ ਮੁਰਦਾਇ ਕੇ ਲਈ ਕਾਲ ਕਰਨ ਕਾਲੀ ਭਾਈ ਭਜੋ ਬ੍ਰਹਮਾ ਗਹਿ ਡਾਂਡਕ ਮੰਡਲ ਭੂਮ ਭ੍ਰਮਣ ਕਾਲੀ ਭਾਈ ਦਾਸ ਜੋ ਸਭ ਦੇਵ ਨੂੰ ਪਜਾਮਨ ਕਾਲੀ ਭਾਈ ਭਜੋ ਮਿਲ ਗਏ ਗਿਆ ਤੈਨੂੰ ਵੇਦ ਕਦੇ ਕਿ ਵੇਦ ਸਭੈ ਤਜ ਕੇਵਲ ਕਾਲ ਕਰਬਾਨ ਕਾਲ ਗਜਮ ਕਾਮਣ ਸਿਉ ਜੜ ਕਾਲ ਕਰਬਾਨ ਵੇਦ ਕਦੇ ਬੜੇ ਗੁਰੂ ਵੇਦ ਜੋ ਤਨ ਵਾਨ ਲਖਿਆ ਨਿਤ ਸੇਵਕ ਤਾਂ ਹੀ ਪਰ ਜੋ ਤਨ ਹੀਰੇ ਹਤੇ ਦੇਖ ਨ ਮੰਗ ਜਲਦ ਗੁਰੂ ਲੋਤ ਗਏ ਬਸ ਲੋਕਨ ਕਬਨ ਅਗਰ ਵਿੱਚ ਰਹਿ ਬਾਕੀ ਜੇ ਲੋਕਨ ਇੱਕ ਪ੍ਰਪੰਚ ਦਿਖਾਇਓ ਨਿਹਾਤ ਫਿਰਿਓ ਸਿਰ ਬਦ ਜੂ ਆਸ ਧਿਆਨ ਵੀ ਲੋਕ ਫਿਰਦਾ ਲਾਖ ਫਿਰਿਓ ਤਨ ਆਲ ਜਿਤਾ ਤੇ ਤੋ ਸਰੀਰ ਪ੍ਰਮੁੱਖ ਭਜੋਨਾ ਰਹੀ ਜੜ ਤਾਮੀ ਕਮਤਾ ਉਰਜ ਹਾਇਓ ਹੋਰ ਤਾਂ ਮੇਰੇ ਨਾਲ ਲੋਕਨ ਕੋਈ ਕੰਮ ਨਹੀਂ ਭਾਜਨ ਕਰਦਾ ਨਹੀਂ ਦਰ ਜਮਗੀ ਭਾਜਨ ਪੋਤਰ ਕਲਾ ਤਰਨਾ ਮਿੱਤਰ ਸਭੈ ਸਿੰਘ ਸਭਾ ਕੋਈ ਸਾਹ ਨਾ ਦੇ ਚੇਤਰ ਚੇਤ ਚੇਤ ਮਹਾਪਾਸ ਅੰਤ ਕੀ ਵਾਰ ਕੇ ਲੋ ਜਾਏ ਤੋ ਤਨ ਤਿਆਗਤ ਹੀ ਸੁਣ ਰਹੇ ਜੜ ਪ੍ਰੇਤ ਬਖਾਨ ਤ੍ਰਿਆ ਪਾਜੈ ਪੁੱਤਰ ਕਲਤਰ ਸੋ ਮਿੱਤਰ ਕਾ ਬੇਗਨ ਤਨ ਅਦਰੇ ਪੌਣ ਪੰਡਾਤ ਰਾਗੜ ਚੇਤ ਕਛਾਰ ਪ੍ਰਾਨ ਬਿਕਨ ਚੇਤਰ ਚੇਤ ਚੇਤ ਮਹਾਪਾਸ ਅੰਤ ਕੀ ਵਾਰ ਕੇ ਲੋ ਜਾਏ ਏਕ ਓੰਕਾਰ ਸੁਖੀ ਪਾਸ਼ਾ ਤੁਮ ਜੋ ਕਿ ਚਲੇ ਕੇ ਲਿਖੇ ਬਿਦਨ ਸੁਖੀ ਪਾਜਨ ਮਿਸ਼ਰ ਜੀ ਸ਼ੁਕਰ ਵਾਰ ਮੇਰੋ ਕਛੂ ਅਪਰਾਧ ਨਹੀਂ ਗਜਬ ਜਾਤੇ ਬੋਲੇ ਗੋਪਚੰਦ ਬਾਗੁ ਨਹੀਂ ਹਰੀ ਬਖਟ ਆਇਆ ਤੇ ਮੇਰੇ ਪਲੇ ਨੂੰ ਸ਼ਤਰ ਜੀ ਮੇਰੇ ਨਹੀਂ ਜੋ ਸੇਵ ਗਰੀਬ ਦੀ ਔਰ ਕਿਸੇ ਚਾਟਪਟਾ ਚਿਤ ਮੈਂ ਜੁੜਿਓ ਤ੍ਰਿਣ ਜੂੰ ਖੁਰਦਨ ਬੋਲਦਾ ਮੈਂ ਇਹ ਬੜੇ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ ਮਨ

ਪ੍ਰਾਣੀ ਪਰਮ ਪੁਰਖ ਪ੍ਰਖ ਲਾਗੋ ਸੋਧ ਕਾਮ ਨਿਦਰਮ ਕਮਜੂਦਨ ਜਗਦ ਹਾਵ ਔਰਨ ਗਾਉ ਦੇਸਤ ਹੈ ਪਾਤਲ ਗੁਰੂ ਪ੍ਰਭ ਜੋ ਤੋ ਕਹਿ ਲਾਜ ਹਮਾਰੀ ਨੀਲਕੰਠ ਨਾਰਾਇਣ ਨਾਰਾਇਣ ਦੇ ਲੋਕ ਸੁਨਰ ਮਨ ਹਾਵ ਪਰਮ ਪੁਰਖ ਪਰਮੇਸ਼ਰ ਸਵਾਮੀ ਪਨ ਪਉਣ ਹਾਰੀ ਮਦ ਮਹਾਜੋਤ ਮਦ ਮਦਰ ਮਨ ਨਿਰਵਿਕਾਰ ਨਿਰਜੂਤ ਨਿਰਾਵੇ ਨਿਰਕਿਰਪਾ ਸੰਤਕਾਲ ਧਨ ਰੂਪਾਂਤਰ ਰਿਤ ਮਾਨ ਤਰਾ ਤਰ ਅਨਵਿਕਾਰ ਹਰੀ ਹੋਮਨ ਤਮਨ ਚਰਨ ਸੰਨ ਬੇਨ ਕਰਤਾਪ ਨ ਕਰਤਨ ਮਾਨੋ ਆਦ ਅਜੋਨ ਅਜੈ ਅਵਿਨਾਸ਼ੀ ਦੇ ਪਰਮੇਸ਼ਰ ਜਨ ਦਰਹਾਵ ਜੋ ਕਹਾਂ ਭਜੋ ਜੋ ਆਨ ਜਗਤ ਦਸ ਬਾਸੁਰ ਹਰ ਗਏ ਅਧਿਕ ਭਾਂਜਨ ਕਰਨ ਸਮਰਥ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਹਨਾਂ ਦਾ ਯਾਰੜ ਦੇ ਦਾ ਸਾਨੂੰ ਸੰਤਰ ਚੰਗਾ ਪਾਠ ਗਿੜੀਆਂ ਦੇ ਅਨੰਤ ਮੂਰਤ ਤਾਤ ਮਨ ਜਾਤ ਜਾਗਰ ਪੁੱਤ ਪਦ ਅੰਧ ਕੌਣ ਕਾਜ ਕਹਾਂਗੇ ਤੇ ਆਨ ਦੇਵ ਆਨੰਦ ਦੇਵ ਦੈ ਦਿਸ਼ਾ ਵਿਸਾ ਜਹ ਕੀਰ ਸਰਬ ਬਸਾਰ ਕੌਣ ਮੈਂ ਤੁਹਾਨੂੰ ਕਹੋ ਮੁਖ ਲੇਤ ਨਾ ਮੁਰਾਰ ਰਾਗ ਬਿਲਾਵਲ ਪਛੇ ਦਰ ਸੋਜੀ ਸੁਖੀ ਮਨ ਸਰੂਪ ਜਹਾਏ ਸਿੱਧ ਸਮ ਸਿੱਧ ਸਮਾਧ ਸਾਧਕਰ ਹਰਿ ਕਿ ਮਨ ਦੇਖਣ ਪਾਏ ਰਹਾਵ ਨਾਰਦ ਵਿਆਸ ਪਰਾਸ ਧਰੁਵ ਸੇਤ ਅਬ ਧਿਆਨ ਲਗਾਏ ਵੇਦ ਪੁਰਾਣ ਹਾਰ ਹਠ ਛੱਡਿਓ ਤਦ ਧਿਆਨ ਨਾ ਆਏ ਦਾਨ ਦੇ ਪ੍ਰਸੰਨ ਫਿਰ ਓਮ ਕਾਸ ਪਤਲ ਸਭੈ ਸਾਜ ਏਕ ਨੇਕ ਸਦਾਏ ਸੋ ਨਿਰਕਾਲ ਫਾਂਸੇ ਬਚੇ ਜੋ ਹਰ ਸ਼ਰਨ ਸਿਧਾਏ ਦੇਵ ਗੰਧਾਰੀ ਪਾਤਸ਼ਾਹੀ ਦਸ ਵੀ ਏਕ ਬਿਨ ਦੂਸਰ ਸੋਨਾ ਚਿਨਾਰ ਭਜਨ ਗਨ ਸਮਰੱਥ ਸਦਾ ਪ੍ਰਭ ਜੰਦ ਹੈ ਕਰਤਾਰ ਰਹਾਓ ਕਾਂ ਭਜੋ ਜੋ ਆਤ ਹਿਤ ਚਿਤ ਕਰ ਬਹੁ ਬੇਦ ਸਿਲਾ ਬੁਜਾਈ ਬਾਣ ਥੱਕਿਓ ਪਾਨ ਕਰ ਪ੍ਰਸਤ ਕਾਸ਼ ਕਰ ਸਿੱਧ ਨਾ ਆਈ ਅਛ ਧੂ ਪਤ ਹੈ ਪਰ ਚੁਣੇ ਕਹੇ ਤਾਮੇ ਸਦਾ ਕਾਂ ਸਿੱਧ ਹੈ ਸਿੱਧ ਹੈ ਰੇ ਜੜ ਤੋਏ ਕਛੂ ਵਰਦ ਹੈ ਜੋ ਜੀ ਹੁਤ ਦੇਤ ਕਛ ਤੋਹੇ ਮਨ ਬਚ ਕਰਮ ਵਿਚਾਰ ਕੇਵਲ ਏਕ ਸ਼ਰਨ ਸਵਾਮੀ ਬਿਨ ਯੋ ਨਹਿ ਕਦੇ ਉਧਾਰ ਦੇਵ ਗੰਧਾਰੀ ਪਰ ਬਿਨ ਹਰ ਨਾਮ ਨਾ ਬਚਨ ਪਹਿ ਚੌਦ ਲੋਕ ਜਹੈ ਬਾਸ ਕੀਨੇ ਦਾਂਦੇ ਆਂ ਬਲਹਿ ਰਹਾਓ ਰਾਮ ਰਹੀਮ ਉਬਾਰ ਨਾ ਸਕ ਹੈ ਜਾ ਕਰ ਨਾਮ ਰਟੈ ਹੈ ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਬੈ ਹੈ ਵੇਦ ਪੁਰਾਣ ਕੁਰਾਨ ਸਬੈ ਮਤ ਜਾ ਕਰ ਨੇਤ ਕਹਿ ਹੈ ਇੰਦਰ ਫਨੇਂਦਰ ਮੁਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਅਹੈ ਜਾ ਕਰ ਰੂਪ ਰੰਗ ਨਹੀਂ ਜਨੀਅਤ ਸੋ ਕਿਮ ਸਿਆਮ ਕਹੈ ਛੁਟ ਹੋ ਕਾਲ ਜਾਲ ਤੇ ਤਬਹੀ ਆਹੇ ਚਰਨ ਲਪਟਾ ਹੈ ਕੂੰਗਾ ਸਤਿਗੁਰ ਸ੍ਰੀ ਭਗਵਤੀ ਏ ਨਮ ਹੈ ਆਥ ਪਖਿਆਨ ਛੇਤਰ ਲਿਖਿਆ ਤੇ ਪਾਛੇ ਦਸਵੀਂ ਪਚੰਪਰੀ ਆਛਨ ਤਬਰ ਸਾਹਿਬ ਤੂੰ ਹੀ ਖੜਕ ਤਾਰਾ ਤੂੰ ਹੀ ਬਾੜ ਬਾਰੀ ਤੂੰ ਹੀ ਤੀਰ ਤਲਵਾਰ ਕਟਾਰੀ ਹਲੱਬੀ ਜੁਨਬੀ ਮਗਰ ਵੀ ਤੂੰ ਹੀ ਤੂੰ ਹਰ ਆ ਜਹਾਂ ਆਪ ਥਾਂਡੀ ਵਹੀ ਹੈ ਤੂੰ ਹੀ ਜੋਗ ਮਾਇਆ ਤੂੰ ਹੀ ਬਾਗਬਾਨੀ ਤੂੰ ਹੀ ਆਪ ਰੂਪਾ ਤੂੰ ਹੀ ਸ਼੍ਰੀ ਭਵਾਨੀ ਤੂੰ ਹੀ ਬਿਸ਼ਨ ਤੂੰ ਬ੍ਰਹਮ ਰਾਜਾ ਤੂੰ ਹੀ ਬੇਸਬ ਮਾਤਾ ਸਤਾਜ ਪ੍ਰਜਾ ਜੈ ਤੂੰ ਹੀ ਦੇਵ ਤੂੰ ਦੈਤ ਤੈਂ ਜਛ ਪਾਏ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਤੂੰ ਹੀ ਪੰਥ ਪਾਇ ਉਤਰੀ ਸ੍ਰਿਸ਼ਟ ਮਾਹੀ ਤੂੰ ਹੀ ਬਖਤਰ ਤੇ ਬ੍ਰਹਮ ਬਾਦ ਬਕਾਏ ਤੂੰ ਹੀ ਬਖਤਰ ਰੂਪਾ ਤੂੰ ਹੀ ਚੜ ਨੈਣਾ ਤੂੰ ਹੀ ਰੂਪ ਪਾਲਾ ਤੂੰ ਹੀ ਬਕਰ ਮੈਣਾ ਜਮੀ ਬਖਤ ਤੇ ਬੇਦ ਚਾਰੋ ਚਾਰੇ ਤੂੰ ਹੀ ਸੁਮ ਨੈ ਸੁਮ ਦਾਨੁ ਸੰਘਾਰੇ ਜਗੇ ਜੰਗ ਤੋ ਸਾਉ ਭਜੈ ਭੂਪ ਭਾਰੀ ਬਧੇ ਛਾੜ ਬਾਨਾ ਕੜੀ ਬੜਬਾਰੀ ਤੂੰ ਨਰ ਸਿੰਘ ਵੈ ਕਹਿ ਹਿਰਾ ਨਾਸ਼ ਮਾਰਿਆ ਤੁਮੀ ਦੜ ਪੈ ਭੂਮ ਕੋ ਭਾਰ ਧਾਰਿਆ ਤੁਮੀ ਰਾਮ ਵੈ ਕਹਿ ਹਠੀ ਦੈਤ ਗਾਇਆ ਤੁਮੀ ਕ੍ਰਿਸ਼ਨ ਵੈ ਕੰਸ ਕੇਸੀ ਕਬਾਇ ਤੂੰ ਹੀ ਜਾਲ ਪਾ ਕਾਲ ਕਾ ਕੈ ਬਖਾਨੀ ਤੂੰ ਹੀ ਚੌਦਹੂੰ ਲੋਕ ਕੀ ਰਾਜ ਧਾਨੀ ਤੂੰ ਹੀ ਕਾਲ ਕੀ ਰਾਤਰ ਵੈ ਕਹਿ ਬਿਹਾਰੈ ਤੂੰ ਹੀ ਆਦ ਉਪਾਵੈ ਤੂੰ ਹੀ ਅੰਤ ਮਾਰੈ ਤੂੰ ਹੀ ਰਾਜ ਰਾਜੇਸ਼ਵਰੀ ਕਹਿ ਪਖਾਨੀ ਤੂੰ ਹੀ ਚੌਦਹੂੰ ਲੋਕੀ ਆਪ ਰਾਣੀ ਤੁਮੈਂ ਲੋਕ ਉਗਰਾ ਅਤ ਉਗਰਾ ਬਖਾਨੈ ਤੁਮੈਂ ਅਦਰਜਾ ਬਿਆਸ ਬਾਣੀ ਪਛਾਣੈ ਤੁਮੀ ਸੇਸ ਕੀ ਆਪ ਸੇਜਿਆ ਬਨਾਈ ਤੂੰ ਹੀ ਕੇਸਰੀ ਬਾਹਣੀ ਕਹਿ ਕਹਾਈ ਤੋਂ ਤੋ ਸਾਰ ਕੂਟਾਨ ਕਰਕੇ ਸੁਹਾਇਆ ਤੂੰ ਹੀ ਚੰਡਵਾ ਮੁੰਡ ਦਾਨੁ ਖਪਾਇਆ ਤੂੰ ਹੀ ਰਖਤ ਬੀਜਾਰ ਸੌ ਜੁਦਗੀਨੋ ਤੁਮੀ ਹੱਥ ਦੈ ਰਾਖ ਦੇ ਵੇਸ ਲਈਓ ਤੁਨਵੀ ਮੈਖ ਦਾਨੋ ਬੜੋ ਕੋਪ ਘਾਇਓ ਤੂੰ ਤੂੰ ਮਰਾਚ ਜਵਾਲਾਚ ਕੀ ਸੋ ਜਗਾਇਓ ਤੁਮੀ ਕੌਚ ਬਖਤਰਾ ਆਪਣੇ ਤੇ ਉਚਾਰਿਓ ਬਿਡਾ ਲਾਛ ਔਚ ਛਰਾਸ ਬਿਡਾਰਿਓ
ਤੁਮੀ ਡੈ ਡੈ ਕੈ ਡਬਰ ਕੁਬਜ ਆਜੜ ਤੁਹੀ ਕਹਿ ਕਹਿ ਕਹਿ ਹਸੀ ਯੁੱਧ ਭਜ ਤੁਹੀ ਅਸਤ੍ਰ ਤੁਹੀ ਅਸ਼ਟ ਅਸ਼ਟਾਥ ਮੈਂ ਅਸਤ੍ਰ ਧਾਰੇ ਅਜੈ ਜੈ ਕੀਤੇ ਕੇਸ ਮੂੰਹ ਵਿਚਾਰੇ ਜੈਨਤੀ ਤੁਹੀ ਮੰਗਲਾ ਰੂਪ ਕਾਲੀ ਕਪਾਲੀ ਕਪਾਲਨ ਤੁਹੀ ਹੈ ਤੁਹੀ ਭਦਰਕਾਲੀ ਦੁਰਗਾ ਤੂੰ ਸ਼ਿਮਾ ਤੂੰ ਸਿਵਾ ਰੂਪ ਤੇਰੋ ਤੂੰ ਧਾਤਰੀ ਸਵਾਹਾ ਨਮਸਕਾਰ ਮੇਰੋ ਤੂੰ ਹੀ ਪ੍ਰਾਤ ਸੰਧਿਆ ਅਰੁਣ ਬਸ ਤਾਰੇ ਤੂੰ ਮਧਿਆਨ ਮੈਂ ਸੁਕਰ ਅੰਬਰ ਸੁਧਾਰੇ ਤੂੰ ਹੀ ਪੀਤ ਬਾਨਾ ਸਿੰਘ ਕਾਲ ਧਾਰਿਓ ਸਵੈ ਸਾਧੂ ਮਨ ਕੋ ਮਾਹ ਮੋਹ ਟਾਰਿਓ ਤੂੰ ਹੀ ਆਪ ਕੋ ਰਖ ਤੋ ਦੰਤਾ ਕਹਿ ਹੈ ਤੂੰ ਹੀ ਬਿਪਰ ਚਿੰਤਾ ਨੂੰ ਹੁਕ ਚਬਹਿ ਹੈ ਤੂੰ ਹੀ ਨੰਦ ਕੇ ਧਾਮ ਮੈਂ ਉਤਰੈਂਗੀ ਤੂੰ ਸਾਖ ਭਰੀ ਸਾਖ ਸੋ ਤਨ ਭਰੈਂਗੀ ਤੂੰ ਬੋਧਾ ਤੂੰ ਹੀ ਮੱਛ ਕੋ ਰੂਪ ਕਹਿ ਹੈ ਤੂੰ ਹੀ ਕੱਛ ਵੈ ਕਹਿ ਸਮੁੰਦਰ ਮਥੈ ਹੈ ਤੂੰ ਹੀ ਆਪ ਦਿਜਰਾਜ ਕੋ ਰੂਪ ਧਰ ਹੈ ਨਿਛਤਰਾ ਪ੍ਰਥੀ ਬਾਰ ਇੱਕੀਸ ਕਰ ਹੈ ਤੂੰ ਹੀ ਆਪ ਕੋ ਨਹਿ ਕਲੰਕੀ ਬਣੈ ਹੈ ਸਭੈ ਹੀ ਮਲੇ ਛਾਨ ਕੋ ਨਾਸ ਕਹਿ ਹੈ ਮਈਆ ਜਾਨ ਚੇਰੋ ਮਇਆ ਮੋਹਿ ਕੀਜੈ ਚਾਹੋ ਚਿੱਤ ਮੈਂ ਜੋ ਵਹਿ ਮੋਹਿ ਦੀਜੈ ਸਵਈਆ ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਆਸ ਭਾਰੋ ਲੋਚਨ ਲਾਲ ਕਰਾਲ ਦਿਪੈ ਦੋ ਭਾਲ ਵਿਰਾਜਿਤ ਹੈ ਅਣਿਆਰਿਓ ਛੁਟਿਆ ਹੈ ਬਾਲ ਮਹਾਂ ਬੇਕਰਾਲ ਵਿਸਾਲ ਰਸੈ ਰਦ ਪੰਥ ਜਿਆਰਿਓ ਛੜ ਦਿਵਾਲ ਲਏ ਕਰ ਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਨਸੇ ਤੇਜ ਭਜਾਨਕ ਭੂਤਾਜ ਭੂਦਰ ਸੇ ਜਿਨਕੇ ਤਨ ਭਾਰੇ ਭਾਰੀ ਗੁਮਨ ਭਰੇ ਮਨ ਮੈਂ ਭਾਰੀ ਗੁਮਾਨ ਭਰੇ ਮਨ ਪੀਤਰ ਭਾਰ ਭਰੇ ਨੇ ਸੀਪਕ ਧਾਰੇ ਭਾਲਕ ਜਿਉਂ ਭਵ ਕਹਿ ਬਿਨ ਪਹਿਰਨ ਪਹਿਰਵ ਫੇਰ ਬਜਾਏ ਨਗਾਰੇ ਤੇ ਪਲਪ ਝੂਮ ਗਿਰੇ ਰਨ ਭੂਮ ਭਵਾਨੀ ਜੂਗੇ ਪਲਪਾਨ ਕੇ ਮਾਰੇ ਓਟ ਕਰੀ ਨਹਿ ਕੋਟ ਭੁਜਾਨ ਕੀ ਚੋਟ ਪਰੇ ਰਨ ਕੋਟ ਸੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸਭ ਕਬ ਹੂੰ ਨਹਿ ਹਾਰੇ ਰੋਸ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਵ ਗੀਤ ਵਧਾਰੇ ਤੇ ਨ੍ਰਿਪ ਘੂਮ ਗਿਰੇ ਰਨ ਭੂਮ ਸੋ ਕਾਲੀ ਕੇ ਕੋਪ ਕਿਰਪਾਲ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਯੁਧ ਧੂਮਰੀ ਤੂਰ ਭਰੇ ਗਰਬੀਲੇ ਚੌਂਪ ਚੜੇ ਚਹੁ ਓਰਨ ਤੇ ਚੇਤ ਭੀਤਰ ਚੌਂਪ ਚਿਰੇ ਜਿਰੇ ਝਟ ਕੀਲੇ ਧਾਵਤ ਤੇ ਤੁਰਵਾਸੇ ਦਸੋ ਦੇਸ ਤੇ ਝੜਦੈ ਬਿਕਟੇ ਚੇ ਝੜਦੇ ਪਟਕੇ ਬਿਕਟੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜਲੀਏ ਕੋਟਨ ਕੋਟ ਸੌ ਛੋਟ ਭਰੀ ਨੈ ਓਟ ਕਰੀ ਪਏ ਅੰਗ ਨਾ ਟੀਲੇ ਜੇ ਨਿਪਟੇ ਅਕਟੇ ਪਟ ਤੇ ਝਟ ਦੈ ਛਿਤ ਪੈ ਪਟਕੇ ਗਰਬੀਲੇ ਤੇ ਜੇ ਨਾ ਹਟੇ ਬੇਕਟੇ ਪਟਕਾਹੋ ਸੋ ਤੇ ਝਟ ਦੈ ਝਟਕੇ ਝਟਕੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਤੂਮਰੀ ਤੂਰ ਪਰੇ ਤੁਮਰੇ ਤਨ ਧਾਏ ਨਿਸਾਚਰ ਲੋਕ ਟੀਲੇ ਮੇਚਕ ਪੱਪਨ ਸੇ ਜਿਨਕੇ ਤਨ ਕੌਂਚ ਸਜੇ ਮਦ ਮਤ ਜਟੀਲੇ ਰਾਮ ਪਨੇ ਅਤ ਹੀ ਰੇਸ ਸੋ ਜਗ ਨਾਇਕ ਸੌ ਰਨ ਠੱਠ ਟੀਲੇ ਤੇ ਝਟਦੈ ਪਟਕੈ ਛਿਤ ਪੈ ਰਨ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਕ ਤੰਗ ਸਮੈ ਲੱਖ ਦਾਨਵ ਬੰਕ ਬੜੇ ਗਰਬੀਲੇ ਛੁੜਤ ਬਨ ਕਮਾਨੰਦ ਕੇ ਤਨ ਕਹਿ ਨਾ ਭਾਏ ਤਿਨਕੇ ਤਨ ਟੀਲੇ ਜੇ ਤੇ ਜਗਮਾਤ ਚਿਤੈ ਛਪ ਕੈ ਝਟਕੈ ਛਿਤ ਪੈ ਝਟਕੇ ਝਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰਗੇ ਰਨ ਰੰਗ ਸਮੈ ਅਰਧੰਗ ਕਰੇ ਪਟ ਕੋਟ ਦਸੀਲੇ ਰੁੰਡਨ ਮੁੰਡ ਬਿਥਰ ਕਨੇ ਹਰ ਕਪੇ ਰਾਵਤ ਹਰ ਛਬੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰ ਭਾਜਤ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਸੁੰਭ ਨਿਸੁੰਭ ਸਤੇ ਆਦਿਕ ਸੂਰ ਸਵੈ ਉਮੜੇ ਕਰ ਕੋਪ ਅਖੰਡਾ ਕੌਂਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੂਪ ਫਰੀ ਅਰਖੰਡਾ ਖੰਡ ਪਾਏ ਜੋ ਅਖੰਡਲ ਤੇ ਨਹਿ ਜੀਤ ਫਿਰੇ ਬਸਦਾ ਨਵਖੰਡਾ ਤੇ ਜੋ ਤਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟਖੰਡਾ ਤੋਟਕ ਛੰਦ ਜਭੀ ਕਲਕਾਰ ਕਿਰਪਾਨ ਕਹੀ ਨੇ ਮੋਤੀ ਪ੍ਰਭਾ ਤੇ ਜਾਤ ਕਹੀ ਤੈ ਤੇਜ ਲਖੇ ਭਾੜੀਓ ਪਟਕੇ ਮਨੋ ਸੂਰ ਚੜੀਓ ਉੱਡ ਸੇ ਸਟਕੇ ਓਪ ਕਾਲ ਕਿਰਪਾਨ ਕਰੰਗਹਿ ਗਏ ਦਲ ਦੈਤਨ ਬੀਜ ਭਰੀ ਗਏ ਕਹਿ ਘਟਕਾ ਇੱਕ ਬੀਜ ਸਭੋ ਨਵਾਂ ਤੁਮ ਤੇ ਨਹਿ ਏਕ ਬਲੀ ਗਨ ਹੋ ਸਵਈਆ ਮੰਤਰ ਤੁਰ ਮਿਰਦੰਗ ਮੁਚੰਗਨ ਕੀ ਤੁਨ ਕਹਿ ਲਲਕਾਰ ਭਰੇ ਅਰਮਾਨ ਭਰੇ ਮਿਲਾਨ ਅਰੇ ਨਗਮਾਨ ਕੁਛੜ ਕੇ ਪੈਕ ਡਰੇ ਤਿਨਕੇ ਜਮ ਜਦ ਪੁਰਾਣ ਹਰੇ ਨਾ ਮੁਰੇ ਤਬ ਲਾਏ ਭਾਂਤ ਅਰੇ ਜਾਸ ਕੌਕਰ ਕੇ ਨਾ ਚਲੈ ਡਰ ਕੈ ਲਰ ਕੈ ਮਰ ਕੈ ਪਪਸਿੰਦ ਤਰੇ ਜੇ ਨਾ ਮਿਟੇ ਬੇਕਟੇ ਪਟਕਾਉਂ ਸੌ ਬਾਸਬ ਸੌ ਕਬ ਹੁਨਾ ਪਥੇਲੇ ਤੇ ਕਰਜੇ ਜਬ ਹੀ ਰਨ ਮੈਂ ਗਨ ਪਹਾਜ ਤਲੇ ਬਿਨ ਆਪ ਕੇਲੇ ਤੇ ਕੁਪਕਾਲ ਕਟੇ ਝਟਦੈ ਕਦਲੀ ਬਨ ਜਿਉਂ ਧਰਨੀ ਪਰ ਮੇਲੇ ਸਰੋਣ ਰੰਗੀਨ ਭਏ ਪਟ ਮਾਨੋ ਫਾਗ ਸਮੈ ਸਭ ਚਾਚਰ ਖੇਰੇ ਦੋਹਰਾ ਚੜੀ ਚੰਡ ਕਾ ਚੰਡ ਹੋਇ ਤੁਪਤਾਮ੍ਰ ਸ੍ਰੀ ਨੈਨਾ ਮਤ ਪਈ ਮਦਰਾ ਪਏ ਬਖਤ ਅੱਠ ਪਟੇ ਬੈਣ ਸਵਈਆ ਸਭ ਸਤਨ ਕੋ ਹਨੋ ਚਿਨਮੈ ਸੋ ਕਹਿਓ ਬਚ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਹਾਂਬਲ ਤਹਾਰਤ ਵਾਹਿਗਾ ਸਿੰਘ ਤਸੀਰਨ ਮੈਂ
ਜਾਗ ਮਾਤ ਕੇ ਆਯੋ ਤੇ ਹਾਥਰ ਮੈਂ ਚਮਕਿਆ ਇਸੇ ਦੈਤਨ ਕੀ ਕਰ ਮੈਂ ਲਪਕੈ ਝਪਕੈ ਪਣਵਾਲ ਕੀ ਦਮਕੈ ਮਨੁ ਬਾਰਿਧ ਕੇ ਬਨ ਮੈਂ ਕੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਢ ਕਿਰਪਾਨ ਗਈ ਦਲ ਦੇਵ ਆਓ ਦੈਤਨ ਕੀ ਪਤਨਾ ਲਖ ਤੇਕ ਛਟਾ ਸ਼ਬਰੀਜ ਰਹੀ ਸਿਰ ਚਿਛੁਰ ਕੇ ਭਾਂਤ ਭਰੀ ਨਹਿ ਮੋਤੀ ਪ੍ਰਭਾ ਤੇ ਜਤ ਗਈ ਰੇਪ ਮਾਰ ਕੈ ਫਾਰ ਪਹਾੜ ਸੇ ਬੈਰੀ ਪਤਾਰ ਕੇ ਤਲਵਾਰ ਬਹੀ ਦੋਹਰਾ ਤੂਪਕ ਤਬਰ ਬਰਛੀ ਬਿਸਿਖ ਅਸ ਅਨੇਕ ਚਮਕਾਹੇ ਤੁਜਾਪ ਤਕਾ ਫਰ ਹਰੈ ਭਾਨਾ ਹਿਰੇ ਜਾਏ ਰਨ ਮਾਰੂ ਬਾਜੇ ਕਨੇ ਗੰਗਨ ਗੀਤ ਮੰਡਰਾਹੇ ਝਟ ਪਟ ਜਾ ਜੋਧਾ ਬਿਕਟ ਝਟ ਪਟ ਕਟ ਕਟ ਜਾਹੇ ਅਨੇਕ ਤੂਰ ਭੇਰੀ ਪ੍ਰਣਵ ਗੋਮੁਖ ਅਨੇਕ ਮਿਰਦੰਗ ਸੰਖ ਬੇ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦ ਨਫੀਰੀ ਕਾਂਗਰੇ ਦੁੰਦਬ ਬਜੇ ਅਨੇਕ ਸੁਨ ਮਾਰੂ ਕਾਤਰ ਫਿਰੇ ਰਨ ਤਜ ਫਿਰਿਓ ਨਾ ਏਕ ਕਿਛ ਪਿਚਾਏ ਜੋਧਾ ਮੰਡਹਿ ਲਰਹਿ ਸਨੰਗ ਮੁਖ ਆਨ ਧੁਗ ਧੁਗ ਪਰੈ ਕਬੰਧ ਪੂਆ ਸੁਰਪੁਰ ਕਰੈ ਪਿਆਨ ਸੁਰਪੁਰ ਕਰੈ ਪ੍ਰਯਾਨ ਰਨ ਫਿਕਰਤ ਜਮਕ ਫਿਰਹਿ ਆਮਿਕ ਅਜਪਤ ਪ੍ਰੇਤ ਗੀਤ ਮਾਸ ਲੈ ਲੈ ਉਡਹਿ ਸੁਬਟ ਨਾ ਛਾੜੈ ਖੇਤ ਸਵਈਆ ਨਿਸ ਨਾ ਦੈ ਡੈ ਡਾਮਟ ਦੈ ਦੈ ਤਮਾਮ ਕੌਣ ਜਗਾਨੇ ਭੂਰ ਦੈਤਨ ਕੋ ਦਲ ਦਾਰਨ ਦੀ ਹੁਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਮਖੰਡਨ ਕਉ ਨਹਿ ਬਾਸ ਸਭ ਖਬਹੁਨ ਡਰ ਪਾਨੇ ਤੇ ਤੁਮ ਸੌ ਲਰਕੈ ਮਰਕੈ ਪਹਟ ਅੰਤ ਕਉ ਅੰਤ ਕੇ ਤਾਮ ਸਿਧਾਰੇ ਦੋਹਰਾ ਰਨ ਡਾਕਣ ਡਹਿਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਟ ਗਹਿ ਕਹਿ ਕਰਦ ਕਿਰਪਾਨ ਅਸ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੂਹਾਇ ਲਰ ਗਿਰ ਮਰ ਉਪਰ ਪਰੈ ਬਰੈ ਪ੍ਰੰਗਣ ਜਾਏ ਅਣ ਤਰਿਆ ਜਿਉਂ ਸਿੰਧ ਕੋ ਚਤ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲਏ ਤਿਹਾਰੋ ਨਾਉ ਮੂੰਹ ਉਚਰੈ ਸ਼ਾਦਰ ਖਾਟ ਪਿੰਗ ਗਿਰਨ ਚੜ ਜਾਏ ਅੰਤ ਲਿਖੈ ਬਦਰੋ ਸੁਨੈ ਜਾਓ ਤੁਮ ਕਰੋ ਸਹਾਏ ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਭਜੋ ਜਾਏ ਤਉ ਤਿਹਾਰੀ ਕਿਰਪਾ ਤੇ ਕਾਸ਼ ਕਾਸ਼ ਕਾਹੋ ਬਨਾਏ ਪ੍ਰਥਮਾਨ ਤੁਮ ਕੋ ਕਹੋ ਜਥਾ ਬੁੱਧ ਬਲ ਹੋਏ ਘਾਟ ਕਪਤਾ ਲਖ ਕਹਿ ਬਹਿ ਹਾਸ ਨਾ ਕਰੀ ਹੋ ਕੋਈ ਪ੍ਰਥਮ ਧਿਆਏ ਸ੍ਰੀ ਭਗਾਉਤੀ ਵਰਤੋਂ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਵੈ ਨਦੀ ਉਪਜੋ ਭਾਗ ਤਰੰਗ ਸਵਈਆ ਮੇਰ ਕੀਓ ਤ੍ਰਿਣ ਤੇ ਮੋਹੇ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੌ ਭੂਲ ਸ਼ਿਮਾਉ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਹੂੰ ਕੋ ਮੋਸੌ ਸੇਵ ਕਰੈ ਤੁਮਰੀ ਤਿਨਕੇ ਸ਼ਿਨ ਮੈਂ ਧਨ ਲਾਗਤ ਤਹਾਮ ਭਰੋਸਾਉ ਯਾ ਕਲ ਮੈਂ ਸਭ ਕਾਲ ਕਿਰਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸਾ ਖੰਡ ਅਖੰਡਨ ਖੰਡ ਕਹਿ ਚੰਡ ਸਮੁੰਡ ਰਹੀ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਭੁਜ ਦੰਡਨ ਭਾਰੀ ਘਮੰਡ ਕੀ ਉਬਲਵਾਹੀ ਥਾਪ ਅਖੰਡਲ ਕਉ ਸੁਰਮੰਡਲ ਨਾਦ ਸੁਨਿਓ ਬ੍ਰਹਿਮੰਡ ਮਹਾਈ ਕੂਰਕ ਮੰਡਲ ਕੋ ਰਨ ਮੰਡਲ ਤੋ ਸਮ ਸੂਰ ਕੋ ਕਹੁ ਨਾਈ ਇਤ ਸ੍ਰੀ ਚਰਿਤ੍ਰ ਪਖੀਆਂ ਨੇ ਚੰਡੀ ਚਰੇਤ ਪ੍ਰਥਮ ਧਿਆਏ ਸਮਾਪਤ ਮਸ ਮਸਤ ਅਫਜੂਨ।

ਜਗਤ ਕੇ ਈਸਾ ਪਉਪਨ ਬ੍ਰੇਸ਼ਟ ਗਗਨ ਤੇ ਭਾਈ ਸਭਹਿਨ ਆਨ ਵਧਾਈ ਦਈ ਧਾਨਯ ਧਾਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੋ ਬਾਰੇ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਦਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਆਪ ਹਾਥ ਤੈ ਮੋਹਿ ਬਚਾਵ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਆ ਸਭ ਬੈਰਨ ਕਉ ਆਸ ਸੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀਐ ਰੱਛਾ ਰਾਖ ਲਿਹੋ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵ ਜੀ ਬਬ ਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਿਛ ਨੂੰ ਬਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘੱਟ ਘੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੱਟ ਘੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦ ਸੰਭਵ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬੇਦਾ ਤਾਂ ਕਉ ਕਰਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਤ ਸਚਾ ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕੀ ਭੂਪਾ ਅੰਡਾ ਜੇਰ ਸੇਤ ਚਕੀਨੀ ਉਦਪੁਤ ਖਾਨ ਬਹੁ ਰਜ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਉ ਸਿਮੜ ਭਯੋ ਸੰਕਰ ਕੈਠਾ ਸੁਗਰੀ ਸ੍ਰੇਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸਵੰਭਵ ਆਪ ਰੱਛਾ ਮੇਰੀ ਤੁਮ ਕਰੋ ਸ੍ਰੇਸ਼ਟ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਛ ਕਰੋ ਰਣਕਾਤਾ ਜੇ ਅਸੁਜ ਤਾਉ ਸਰਨੀ ਪਰੇ ਤਿਨਕੇ ਦੁਸ਼ਟ ਮੁਖਤ ਵੈ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਬਾਰ ਧੀ ਐ ਹੈ ਤਾਂ ਕੇ ਕਾਲ ਨਿਕਟ ਨੇ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਵੈ ਸਕੈ ਨਾ ਕੋਈ ਏਕ ਬਾਰ ਜਿਨਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਏ ਵਾਰਾ ਜਿਨਰ ਨਾਮ ਤਿਹਾਰੋ ਕਾ ਆਧਾਰ ਦੁਸ਼ਟ ਦੋਖ ਤੇ ਰਹਾ ਹੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਤੈ ਲਿਹੋ ਵਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ

ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ। ਫਿਰ

ਆਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਕੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਇ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆਇਤ ਬਿਰਤ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਟਿਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧਾਮ ਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰੇ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਯੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਚਲੀ ਆ ਰਹੀ ਪੁਰਾਤਨ ਮਰਿਆਦਾ ਅਨੁਸਾਰ ਦੁਸਹਿਰੇ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਅੱਜ ਪਹਿਲਾ ਦਿਨ ਦੇ ਦੁਸਹਿਰੇ ਮਹੱਤਮ ਦੇ ਚੰਡੀ ਦੇ ਬਾਣੀ ਦੇ ਪਾਠ ਹੋਏ ਹਨ। ਕਿਰਪਾ ਕਰੋ ਸਤਿਗੁਰੂ ਜੀਓ ਪਾਠ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ। ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਂ ਹੀ ਬਖਸ਼ਣਾ, ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਲ ਕੰਟਕ ਦੂਰ ਕਰਨੇ ਹਰ ਮੈਦਾਨ ਫਤਿਹ ਕਰਨਾ। ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾਵਾਂ ਨਰੀਅਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ, ਜਾਣੀ ਜਾਣ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਕਰਨਾ। ਸਤਿਗੁਰੂ ਜੀਓ ਹੁਣ ਸਤਿਗੁਰੂ ਮਹਾਰਾਜ ਅੱਜ ਦੇ ਪਾਠ ਦੀ ਸਮਾਪਤੀ ਦੀ ਅਰਦਾਸ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ, ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ

ਖੁਸ਼ੀਆਂ ਦੇ ਜਗਾਰੇ ਜਾਵੇ ਸੋਨਿਆਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸਜੇ ਪਾਤਸ਼ਾਹ।

ਫਤਿਹ। ਖੁਸ਼ੀਆਂ ਦੇ ਜੇਕਰ ਜਾਵੇ ਸੋਨਿਆਂ ਨੂੰ ਜਾਵੇ, ਸਤਿ ਸ੍ਰੀ ਅਕਾਲ ਗੁਰੂ ਵਰ ਅਕਾਲ ਦੇਖ ਤੇਖ ਫਤਿਹ। ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ।